0: Summer can be full on. Pool days, fishing trips, barbecues, and every adventure in between. That's exactly why coming home just hits different. The fun's still on with Sastel Infinite 300 and Whole Home Wi-Fi. Sign up today and get corner-to-corner coverage for as low as $70 a month. Visit sastel.com/summer to get started. Conditions apply.
1: SaskMade Marketplace is the perfect place to experience farm-to-fork food with farm-fresh eggs, local produce, meat, and a variety of frozen on-the-go meals. There's also an ever-changing array of handmade, one-of-a-kind artworks, pottery, photography, books, and other artisan products. Visit SaskMade Marketplace at 1621 8th Street East at Gather Local Market or online at saskmade.ca to start your Saskatchewan farm-to-fork journey.
2: Summer is here, and the Saskatoon Symphony Orchestra is still your source for Saskatchewan's distinct, world-class, artistic musical voice. Share the joy, hope, and community of making music, and stay up to date on all the latest symphony news online. Plus, see the incredible lineup and subscribe to the latest season. The more you buy, the more you save. Give a gift, plan your next great night out, and make your life better with music. Visit saskatoonsymphony.org today.
3: Do you own a business in Saskatoon? Do you enjoy this program on CFCR? Now we come to the big question. Do you think other people who enjoy this program might be interested in your business? If you provide a good or service that would appeal to Saskatoon's multicultural audience, you should be advertising in this very spot. Call 664-6678 Monday through Friday during business hours for more details on how you can advertise on Saskatoon's community radio station, CFCR 90.5 FM.
4: Assalamu alaikum ji, very warm welcome ladies and gentlemen. Tusi sun rahe ho tuhaada apna program Baithak aur main tuhaada host tuhaada dost Tauseeq Aziz. ਔਰ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲੇ ਮੈਂ ਜਿਤਨੇ ਵੀ ਮੇਰੇ ਸਾਰੇ ਸੱਜਣ ਬੇਲੀ ਯਾਰ ਪਿਆਰੇ ਸਾਡੇ ਨਾਲ ਜੁੜੇ ਨੇ ਬੈਠਕ ਨਾਲ, ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਪ੍ਰੀ ਰਿਕਾਰਡਡ ਹੈ ਔਰ ਇਹ ਹਵਾ ਦੇ ਦੋਸ਼ 'ਤੇ ਬੈਠਕ ਵੀਕਲੀ ਲੱਗਦੀ ਔਰ ਇਤਨਾ ਖੂਬਸੂਰਤ ਰਿਸ਼ਤਾ ਕਿ ਇੱਕ ਵੀ ਬੈਠਕ ਜਿਹੜੀ ਹੈ ਉਹ ਮੈਂ ਮਿਸ ਨਹੀਂ ਕਰਨਾ ਚਾਹੁੰਦਾ ਈਵਨ ਦੋ ਟੂਡੇ ਆਈ ਐਮ ਬਿਜ਼ੀ ਐਟ ਸਮਵੇਅਰ ਐਲਸ and then I will be update you guys soon about it. Lekin main nahi cha reha si ki main tuhanu jehda baithak di slot tuhanu main sirf music ya kuch koi hor cheez tuhanu sunan nu labbe, lihaza ek assi pre-recorded program jehda hai tuhade waste leke aa rahe hain aur unfortunately tusi ajj de program de vich calls ya messages nu main honor nahi kar sakanga tuhadiyan calls messages nu kyunki obviously eh ek pre-recorded program hai. ਔਰ ਬੈਠਕ ਮੇਰਾ ਔਰ ਤੁਹਾਡਾ ਸਾਥ ਰਹੇਗਾ ਜੀ ਆਲ ਦਾ ਵੇ ਟਿਲ 3 PM ਔਰ ਇਟ ਇਜ਼ ਅਬਾਊਟ 1:35 ਔਨ ਦਾ ਡਾਇਲ ਰਾਈਟ ਨਾਓ. ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਸੀਂ ਸੁਣੋਗੇ ਪਾਕਿਸਤਾਨ ਦੀ ਪਾਕਿਸਤਾਨ ਤੋਂ ਤਾਲੁਕ ਰੱਖਦੇ ਨੇ ਸਾਸਕਟੂਨ ਦੇ ਵਿੱਚ ਦੋ ਜਾਣੀ ਪਹਿਚਾਣੀ ਸ਼ਖਸੀਅਤ ਸਾਡੇ ਨਾਲ ਬੈਠਕ ਦੀ ਰੌਣਕ ਬਣੇ ਨੇ ਔਰ ਮੇਰੇ ਕਾਫੀ ਅੱਛੇ ਕਰੀਬੀ ਦੋਸਤ ਨੇ, ਦਰੀਨਾ ਦੋਸਤ ਨੇ. ਆਈ ਪਰਸਨਲੀ ਹੈਵ ਲਰਨਡ ਲੋਟਸ ਆਫ ਥਿੰਗਸ ਫਰੋਮ ਦੈਮ ਔਰ ਪਾਕਿਸਤਾਨੀ ਕਮਿਊਨਿਟੀ ਗੋ ਕੇ ਸਾਸਕਟੂਨ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਵੀ ਹੈ ਔਰ ਇਵੈਂਟਸ ਵਗੈਰਾ ਵੀ ਹੁੰਦੇ ਰਹੇ ਨੇ, ਬਟ ਓਬਵੀਅਸਲੀ ਥੈਂਕਸ ਟੂ ਕੋਵਿਡ ਕਿ ਕਾਫੀ ਹੱਦ ਤੱਕ ਚੀਜ਼ਾਂ ਜਿਹੜੀਆਂ ਨੇ ਉਹ ਬੰਦ ਨੇ. ਬਹਿਰਹਾਲ ਜੀ, ਬੈਠਕ ਨੂੰ ਇਸ ਉਮੀਦ ਨਾਲ ਜਿਹੜਾ ਅਸੀਂ ਇਸ ਦਾ ਆਗਾਜ਼ ਕਰਦੇ ਹਾਂ ਕਿ ਤੁਸੀਂ ਸਭ ਜਿੱਥੇ ਵੀ ਹੋ ਸਭ ਸੇਫ ਔਰ ਸਾਊਂਡ ਹੋ, ਆਪਣਾ ਆਪਣੀ ਫੈਮਿਲੀ ਦਾ ਤੁਸੀਂ ਖਿਆਲ ਰੱਖ ਰਹੇ ਹੋ, ਕੋਵਿਡ ਵਿੱਚ ਤੁਸੀਂ ਸਰਵਾਈਵ ਕਰ ਰਹੇ ਹੋ. ਐਨੀਵੇ, ਵਿਦਆਊਟ ਐਨੀ ਫਰਦਰ ਡਿਲੇ ਆਈ ਐਮ ਗੋਇੰਗ ਟੂ ਇੰਟਰੋਡਿਊਸ ਟੂਡੇਜ਼ ਬੈਠਕਸ ਗੈਸਟਸ. ਅੱਜ ਮੇਰੇ ਨਾਲ ਮੌਜੂਦ ਨੇ ਚੌਧਰੀ ਮਕਸੂਦ ਸਾਹਿਬ ਔਰ ਡਾਕਟਰ ਗਿਆਸ ਸਾਹਿਬ. ਆਫਕੋਰਸ ਬੋਥ ਆਫ ਦੈਮ ਦੇ ਆਰ ਵੈਰੀ ਵੈਲ ਨੋਨ ਪਰਸਨੈਲਿਟੀਜ਼ ਇਨ ਸਾਸਕਟੂਨ ਐਂਡ ਨਨ ਆਫ ਦੈਮ ਨੀਡ ਐਨੀ ਇੰਟਰੋਡਕਸ਼ਨ. ਅਤੇ ਅੱਜ ਦੀ ਬੈਠਕ ਹੈ ਹੀ ਗੱਪਸ਼ਪ, ਇਹਨਾਂ ਨਾਲ ਅਸੀਂ ਗੱਪਸ਼ਪ ਲਾਉਂਦੇ ਹਾਂ. ਜੀ ਆਇਆਂ ਨੂੰ ਜੀ ਅਸਲਾਮ ਅਲੈਕੁਮ.
5: ਵਾਲੇਕੁਮ ਅਸਲਾਮ ਰਹਿਮਤੁੱਲਾ ਜੀ.
6: ਵਾਲੇਕੁਮ ਅਸਲਾਮ ਰਹਿਮਤੁੱਲਾ
4: ਜੀ. ਬਹੁਤ ਬਹੁਤ ਸ਼ੁਕਰੀਆ ਤੁਸੀਂ ਦੋਨਾਂ ਨੇ ਬੈਠਕ ਨੂੰ ਟਾਈਮ ਦਿੱਤਾ ਔਰ ਆਈ ਥਿੰਕ ਤੁਹਾਡਾ ਦੋਨਾਂ ਦਾ ਹੀ ਬੈਠਕ ਵਿੱਚ ਫਸਟ ਟਾਈਮ ਹੈ.
5: ਹਾਂਜੀ ਜੀ, ਹਾਂ ਸਾਡਾ ਦੋਨਾਂ ਦਾ ਹੀ ਪਹਿਲਾ ਟਾਈਮ ਹੈ ਜੀ ਤੁਹਾਡਾ. ਅਸੀਂ ਪ੍ਰੋਗਰਾਮ ਦੇ ਉੱਤਰ ਲੱਗ
6: ਕਾਫੀ ਸੁਣਿਆ ਕੁਝ ਦੋਸਤਾਂ ਦੇ ਹਵਾਲੇ ਨਾਲ ਕੁਝ ਅਹਿਬਾਬ ਨੇ ਵੀ ਦੱਸਿਆ ਤੇ ਸਾਨੂੰ ਬੜਾ ਇਸ਼ਤਿਆਕ ਸੀ ਐਂਡ ਵੀ ਆਰ ਰੀਅਲੀ ਵੈਰੀ ਥੈਂਕਫੁਲ ਟੂ ਯੂ
4: ਕਿ ਤੁਸੀਂ
6: ਸਾਨੂੰ ਆਪਣੇ ਪ੍ਰੋਗਰਾਮ ਵਿੱਚ ਸੱਦਿਆ ਸਾਨੂੰ ਇਸ ਕਾਬਲ ਸਮਝਿਆ
4: ਚੌਧਰੀ ਸਾਹਿਬ ਤੁਸੀਂ ਮਾਸ਼ਾਅੱਲਾ ਬਿਜ਼ਨਸ ਕਰਦੇ ਹੋ ਡਾਕਟਰ ਸਾਹਿਬ ਤੁਹਾਡੀਆਂ ਵੀ ਕਾਫੀ ਜ਼ਿਆਦਾ ਮਾਸ਼ਾਅੱਲਾ ਮਸਰੂਫੀਆਤ ਨੇ ਅਤੇ ਲੈਟਸ ਲਿਟਲ ਬਿਟ ਟਾਕ ਅਬਾਊਟ ਕੋਵਿਡ ਹਾਊ ਇਜ਼ ਇਟ ਕੋਵਿਡ ਟ੍ਰੀਟਿੰਗ ਯੂ
5: ਕੋਵਿਡ ਜਿੰਨਾ ਜਦੋਂ ਕੋਵਿਡ ਆਇਆ ਜਿੰਨਾ ਵੀ ਉਸਨੇ ਕਾਫੀ ਬੁਰੇ ਤਰੀਕੇ ਨਾਲ ਹਰਟ ਕੀਤੀ ਹੈ ਹਰ ਚੀਜ਼ ਹੀ ਜਿਸ ਤਰ੍ਹਾਂ ਪੂਰੀ ਦੁਨੀਆ ਹਰਟ ਹੋਈ ਉਸੇ ਤਰ੍ਹਾਂ ਸਾਡਾ ਵੀ ਓਬਵੀਅਸਲੀ ਬਿਜ਼ਨਸ ਜਿਹੜਾ ਹਰਟ ਹੋਇਆ
4: ਜੀ ਜੀ
5: ਸਪੈਸ਼ਲੀ ਜੋ ਸਟਾਰਟ ਹੋਇਆ ਉਸ ਵੇਲੇ ਕੰਸਟਰਕਸ਼ਨ ਦਾ ਬਿਜ਼ਨਸ ਜਿਹੜਾ ਸੀ ਉਹ ਕਾਫੀ ਹੱਦ ਤੱਕ ਡਾਊਨ ਗਿਆ ਕਿ ਲੋਕ ਈਵਨ ਕਿ ਦੇਖਣਾ ਵੀ ਨਹੀਂ ਪਸੰਦ ਕਰਦੇ ਸੀ ਕਿਸ ਚੀਜ਼ ਨੂੰ ਅਤੇ ਮੰਥਸ ਐਂਡ ਮੰਥਸ ਜਿਹੜਾ ਨਾ ਕੋਈ ਸ਼ੋਇੰਗ ਨਹੀਂ ਸੀ ਹੁੰਦੀ ਘਰਾਂ ਦੀ ਜਿਹੜਾ ਨਾ ਬਟ ਅਲਹਮਦੁਲਿਲਾ ਹੁਣ ਜਿਹੜਾ ਨਾ ਦੁਬਾਰਾ ਇੰਪਰੂਵ ਕੀਤਾ ਦੋਵਾਂ ਯਾਦ ਰੱਖੋ ਅਗਰ ਅੱਲਾਹ ਤਾਲਾ ਜ਼ਾਤ ਬਿਹਤਰ ਕਰੇ ਔਰ ਸਾਰਿਆਂ ਲੋਕਾਂ ਲਈ ਬਿਹਤਰੀ ਹੋਵੇ ਜਿਹੜਾ ਨਾ
4: ਅੱਲਾਹ ਤਾਲਾ ਤੁਹਾਨੂੰ ਕਾਮਿਲ ਸ਼ਫਾ ਅਤਾ ਕਰੇ ਔਰ ਇਨ ਕੋਵਿਡ ਪਰਸਪੈਕਟਿਵ ਯੂ ਆਰ ਮਾਸ਼ਾਅੱਲਾ ਫੁੱਲੀ ਰਿਕਵਰਡ ਐਂਡ ਹੈਲਥੀ ਨਾਓ
5: ਹਾਂਜੀ ਅਲਹਮਦੁਲਿਲਾ ਮੇਰੀ ਫੈਮਿਲੀ ਨੂੰ ਹੋਇਆ ਮੇਰੀ ਮਿਸਿਸ ਸੀ ਮੇਰੀਆਂ ਦੋ ਬੇਟੀਆਂ ਸੀ ਉਹਨਾਂ ਨੂੰ ਹੋਇਆ ਲੇਕਿਨ ਅਲਹਮਦੁਲਿਲਾ ਸਾਰੇ ਰਿਕਵਰ ਹੋ ਗਏ
4: ਦੈਟਸ ਵੰਡਰਫੁਲ ਟੂ ਹੀਅਰ ਡਾਕਟਰ ਸਾਹਿਬ ਤੁਹਾਡਾ ਜਿਹੜਾ ਬੈਠਕ ਦੇ ਮੇਰੀ ਆਡੀਅੰਸ ਜਾਣਨਾ ਚਾਹ ਰਹੀ ਕਿ ਹੂ ਐਕਚੁਲੀ ਦ ਡਾਕਟਰ ਗਿਆਸ ਇਜ਼ ਆਈ ਪਰਸਨਲੀ ਆਮ ਆਨਰ ਟੂ ਨੋ ਯੂ ਲੇਕਿਨ ਆਡੀਅੰਸ ਜਾਣਨਾ ਚਾਹ ਰਹੀ ਹੈ ਕਿ ਹੂ ਇਜ਼ ਦ ਡਾਕਟਰ ਗਿਆਸ ਐਂਡ ਯੂ ਨੋ ਵੇਅਰ ਹੀ ਇਜ਼ ਫਰੋਮ ਔਰ ਸਾਰਾ
6: ਮੇਰਾ ਤਲਕ ਜਨਾਬ ਫੈਸਲਾਬਾਦ ਪਾਕਿਸਤਾਨ ਤੋਂ ਹੈ ਮੈਂ ਉੱਥੇ ਦੀ ਪਾਕਿਸਤਾਨ ਦੀ ਇੱਕ ਸਭ ਤੋਂ ਬੜੀ ਯੂਨੀਵਰਸਿਟੀ ਇਜ਼ਰਾਈਲ ਯੂਨੀਵਰਸਿਟੀ ਫੈਸਲਾਬਾਦ ਦਾ ਗ੍ਰੈਜੂਏਟ ਹਾਂ ਮੈਂ ਉੱਥੋਂ ਵੈਟਨਰੀ ਗ੍ਰੈਜੂਏਟ ਹਾਂ ਔਰ ਫਿਰ ਮੈਂ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਫਿਰ ਮੈਂ ਤਕਰੀਬਨ ਕੁਝ 14-15 ਸਾਲ ਪ੍ਰੈਕਟੀਕਲ ਲਾਈਫ ਵਿੱਚ ਉੱਥੇ ਗੁਜ਼ਾਰੇ ਫਿਰ ਕੁਝ ਦੋਸਤਾਂ ਦੇ ਹਵਾਲੇ ਨਾਲ ਉਹਨਾਂ ਨੇ ਇੱਧਰ ਇਮੀਗ੍ਰੇਸ਼ਨ ਦਾ ਦੱਸਿਆ ਅਤੇ ਔਰ ਕੰਸਿਡਰਿੰਗ ਕਿ ਬੱਚਿਆਂ ਦੀ ਇੱਕ ਅੱਛੇ ਫਿਊਚਰ ਲਈ ਉਹਨਾਂ ਦੀ ਇੱਕ ਅੱਛੀ ਐਜੂਕੇਸ਼ਨ ਲਈ ਐਜ਼ ਇਨ ਐਜ਼ ਆਲ ਆਫ ਅਸ ਨੋ ਕਿ ਇਹ ਇਮੀਗ੍ਰੇਸ਼ਨ ਜਿਹੜਾ ਇਹ ਬਹੁਤ ਬੜਾ ਸਟੈਪ ਹੁੰਦਾ
4: ਜ਼ਿੰਦਗੀ
6: ਵਿੱਚ ਅਤੇ ਕਿਉਂਕਿ ਤੁਸੀਂ ਆਪਣਾ ਇੱਕ ਸਾਰਾ ਕੁਛ ਉਖਾੜ ਕੇ ਉਹ ਕਹਿੰਦੇ ਨਾ ਪੁੱਟ ਕੇ ਲੈ ਕੇ ਅਤੇ ਦੂਸਰੀ ਜਗ੍ਹਾ ਜਾ ਕੇ ਫਿਰ ਉਹ ਜ਼ੀਰੋ ਤੋਂ ਸ਼ੁਰੂ ਕਰਦੇ ਹੋ ਅਗੇਨ ਔਰ ਫਿਰ ਉਹ ਆਹਿਸਤਾ ਆਹਿਸਤਾ ਲੇਕਿਨ ਇਹ ਵੇ ਕਿ ਮੇਰਾ ਇਮਾਨ ਹੈ ਕਿ ਅੱਲਾਹ ਤਾਲਾ ਦੀ ਜ਼ਾਤ ਨੇ ਜਿਸ ਤਰ੍ਹਾਂ ਕਿ ਅਸੀਂ ਸਾਰੇ ਇਸ 'ਤੇ ਬਿਲੀਵ ਕਰਦੇ ਹਾਂ
4: ਕਿ
6: ਹਿਜਰਤ ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਇਹ ਫਰਮਾਇਆ ਕਿ ਹਿਜਰਤ 'ਚ ਬੜੀ ਬਰਕਤ ਹੈ ਅਤੇ ਮੈਂ ਤਾਂ ਸਮਝਣਾ ਕਿ ਮੈਂ ਅਲਹਮਦੁਲਿਲਾ ਇਸ ਸਟੇਜ 'ਤੇ ਹਾਂ ਕਿ ਤਕਰੀਬਨ ਮੈਨੂੰ 15-16 ਸਾਲ ਹੋ ਗਏ ਨੇ
4: ਕੈਨੇਡਾ ਵਿੱਚ
6: ਕੈਨੇਡਾ 'ਚ ਸਾਸਕਟੂਨ ਅੱਜ ਉਹਦੇ 'ਚ ਤਕਰੀਬਨ 13-13 ਸਾਲ ਅਸੀਂ ਉੱਥੇ ਸਾਸਕਟੂਨ ਹੋ ਗਏ ਨੇ ਕੋਈ 2.5 ਸਾਲ ਅਸੀਂ ਉੱਥੇ ਰਹੇ ਹਾਂ ਟੋਰਾਂਟੋ ਵਿੱਚ
4: ਵੈਰੀ ਗੁੱਡ
6: ਅਤੇ ਉਹਦੇ 'ਚ ਮੇਨ ਇਹ ਹੀ ਹੈ ਕਿ ਮੈਂ ਤਾਂ ਇਹ ਦੇਖਿਆ ਕਿ ਜਿੱਧਰ ਵੀ ਆਏ ਹਾਂ ਅੱਲਾਹ ਤਾਲਾ ਦੀ ਜ਼ਾਤ ਨੇ ਬੜੀ ਬਰਕਤ ਦਿੱਤੀ ਉਸ ਜ਼ਾਤ ਦਾ ਬੇਹੱਦ ਅਸੀਂ ਜਿਤਨਾ ਵੀ ਸ਼ੁਕਰ ਅਦਾ ਕਰੀਏ ਉਹ ਘੱਟ ਹੈਗਾ
4: ਬੇਸ਼ੱਕ
6: ਕਿਉਂਕਿ ਈਵਨ ਅਸੀਂ ਜਦੋਂ ਸਾਸਕਟੂਨ 'ਚ ਆਏ ਸਾਂ ਅਤੇ ਇੱਕ ਵੈਨ 'ਚ ਆਏ ਸਾਂ ਅਸੀਂ ਸਾਡਾ ਕੁਛ ਸਮਾਨ ਆਇਆ ਸੀ ਪੈਕ ਹੋ ਕੇ ਲੇਕਿਨ ਇਹ ਵੇ ਕਿ ਅਲਹਮਦੁਲਿਲਾ ਉਹ ਕਹਿੰਦੇ ਨਾ ਜਿਸ ਤਰ੍ਹਾਂ ਪਰਿੰਦੇ ਤੁਨਕਾ ਤੁਨਕਾ ਚੁਣ ਕੇ ਅਤੇ ਇੱਕ ਉਹ ਆਪਣਾ ਉਹ ਆਂਧੀ ਤੂਫਾਨ ਆਉਂਦਾ ਵਿਗੜ ਜਾਂਦਾ ਲੇਕਿਨ ਉਹ ਅਗੇਨ ਉਸੇ ਹੀ ਜੋਸ਼ ਉਸੇ ਹੀ ਵਲਵਲੇ ਨਾਲ ਉਹ ਜਨਾਬ ਉਹ ਫਿਰ ਸ਼ੁਰੂ ਹੋ ਜਾਂਦੇ ਨੇ
4: ਬਹੁਤ ਖੂਬਸੂਰਤ
6: ਅਸੀਂ ਵੀ ਇਨਸਾਨ ਵੀ ਇਸੇ ਤਰ੍ਹਾਂ ਹੀ ਹਾਂ ਕਿ ਤੁਸੀਂ ਆਪਣੇ ਮਾਜ਼ੀ ਵੱਲ ਦੇਖੋ ਤਾਂ ਇਹੋ ਹੀ ਚੀਜ਼ਾਂ ਨੇ ਕਿ ਇੱਕ ਜਗ੍ਹਾ ਤੁਸੀਂ ਬਹਿ ਕੇ ਸ਼ੁਰੂ ਕਰਦੇ ਹੋ ਨਹੀਂ ਹੁੰਦਾ ਉੱਥੇ ਪਾਕਿਸਤਾਨ ਵਿੱਚ ਪਹਿਲੇ ਸੀ ਅਤੇ ਅੱਲਾਹ ਦਾ ਸ਼ੁਕਰ ਉੱਥੇ ਵੀ ਕੋਈ ਐਡੇ ਮਾੜੇ ਨਹੀਂ ਸੀ ਠੀਕ ਸੀ ਬੜੀ ਅੱਛੀ ਜੋਬ ਸੀ ਘਰ ਸੀ ਆਪਣਾ ਸਭ ਕੁਛ ਸੀ ਅਲਹਮਦੁਲਿਲਾ ਲੇਕਿਨ ਬੱਚਿਆਂ ਦੀ ਖਾਤਰ ਉਹਨਾਂ ਦੀ ਬੈਟਰ ਐਜੂਕੇਸ਼ਨ ਲਈ ਔਰ ਇਹ ਨੰਬਰ ਮੇਨ ਪੁਆਇੰਟ ਸੀ ਔਰ ਦੂਸਰਾ ਮੇਰਾ ਇਹ ਵੇ ਕਿ ਮੇਰੀ ਹੋਬੀ ਹੈ ਟੂਰਿਜ਼ਮ ਕਿ ਦੁਨੀਆ ਦੇ ਜਿਹੜੇ ਨਵੇਂ ਨਵੇਂ ਚੀਜ਼ ਜਗ੍ਹਾ ਦੇਖਣੀਆਂ ਉਹਨਾਂ ਨੂੰ ਵਿਜ਼ਿਟ ਕਰਨਾ ਉਹਦੀ ਮੈਂ ਤੁਹਾਨੂੰ ਇੱਕ ਮਿਸਾਲ ਇਸ ਤਰ੍ਹਾਂ ਦਿੰਦਾ ਕਿ ਮੈਂ ਟੋਰਾਂਟੋ ਜਦੋਂ ਆਇਆ ਅਤੇ ਮੈਨੂੰ ਨਹੀਂ ਸੀ ਪਤਾ ਕਿ ਸਕੈਚਵਨ ਕਿੱਥੇ ਵੇ ਜਾਂ ਸਾਸਕਟੂਨ ਕਿੱਥੇ ਵੇ
4: ਜੀ ਜੀ
6: ਲੇਕਿਨ ਉਹ ਕਹਿੰਦੇ ਨਾ ਕਿ ਦਾਣਾ ਪਾਣੀ ਜਿੱਥੇ ਲਿਖਿਆ
4: ਜੀ ਜੀ
6: ਅਤੇ ਉਹ ਇਨਸਾਨ ਪਹੁੰਚ ਜਾਂਦਾ ਉਸ ਚੀਜ਼ ਨੂੰ ਨਾ ਅਤੇ ਉਹ ਬਸ ਉਹ ਕੁਝ ਹਵਾਲਾ ਐਸਾ ਬਣਿਆ ਕਿ ਉਹ 2-2.5 ਸਾਲ ਬਾਅਦ ਹੀ ਜਨਾਬ ਮੈਨੂੰ ਹਾਲੇ ਤੱਕ ਯਾਦ ਹੈ ਕਿ ਮੈਂ ਟੋਰਾਂਟੋ ਜਦੋਂ ਇੱਥੇ ਮੂਵ ਹੋਇਆ ਤਾਂ ਮੈਂ ਆਈ ਡਰੋ ਫਰੋਮ ਟੋਰਾਂਟੋ ਟੂ ਹੇਅਰ ਅਤੇ ਕੋਈ ਤਕਰੀਬਨ 3,000 ਕਿਲੋਮੀਟਰ ਦਾ ਉਹ ਰਸਤਾ ਸੀ ਅਲੱਗ ਹੈ ਆਈ ਨੈਵਰ ਨਿਊ ਕਈ ਵਨ ਕਿ ਸਕੈਚਵਾਨ ਜਾਂ ਸਸਕਟੂਨ ਕਿੱਧਰ ਸਿਰਫ ਮੈਂ ਆਪਣੇ ਕੋਈ ਦੋਸਤ ਹੈ ਸੀ ਉਹ ਟਰੱਕ ਚਲਾਉਂਦਾ ਸੀ ਉਹਨੂੰ ਮੈਂ ਪੁੱਛਿਆ ਅਤੇ ਉਹ ਕਹਿੰਦਾ ਕੱਲ੍ਹ ਤੂੰ ਮੇਰੇ ਵੱਲ ਆਈ ਤੇ ਉਹਨੇ ਨਾਲੇ ਕਾਫੀ ਪਲਾਈ ਨਾਲੇ ਉਹਨੇ ਮੈਨੂੰ 15-20 ਮਿੰਟ ਬੈਠ ਕੇ ਇੱਕ ਲੈਕਚਰ ਜਹਾਜ਼ੇ ਦਾ ਕਹਿੰਦਾ ਹੈ
4: ਬਿਲਕੁਲ ਨਹੀਂ, ਬਹੁਤ ਅੱਛੀ ਗੱਲ ਹੈ ਕਿ ਜਿੱਥੇ ਰੱਬ ਤਾਲਾ ਦੀ ਜ਼ਾਤ ਨੇ ਰਿਜ਼ਕ ਲਿਖਿਆ ਉਹ ਤੁਸੀਂ ਲੈਣੀ ਲੈਣਾ ਜੀ। ਚੌਧਰੀ ਸਾਹਿਬ, ਸਾਸਕਟੂਨ ਦੇ ਵਿੱਚ ਤੁਸੀਂ ਕਾਫੀ ਅਰਸੇ ਤੋਂ ਮੁਕੀਮ ਹੋ ਔਰ ਹੈ, ਤੁਹਾਡਾ ਬਿਜ਼ਨਸ ਦੀ ਤਰਫ ਵੀ ਰੁਝਾਨ ਹੈ, ਸੋਰੀ ਆਂਟਰਪ੍ਰੀਨਰਸ਼ਿਪ ਤੁਸੀਂ ਕਰ ਰਹੇ ਹੋ, ਅਤੇ ਸਾਸਕਟੂਨ ਲਾਈਫ ਹਾਊ ਇਜ਼ ਇਟ ਟ੍ਰੀਟਿੰਗ ਯੂ, ਜਾਂ ਕਿਸ ਤਰ੍ਹਾਂ ਤੁਸੀਂ ਇਸ ਨੂੰ ਡਿਫਰੈਂਸ ਦੇਖਦੇ ਹੋ ਪਾਕਿਸਤਾਨ 'ਚ ਜਿਹੜੀ ਤੁਹਾਡੀ ਲਾਈਫ ਸਟਾਈਲ ਸੀ, ਲਾਈਕ ਟੈਲ ਅਸ ਲਿਟਲ ਬਿਟ ਅਬਾਊਟ ਯੂਰ ਬੈਕਗ੍ਰਾਊਂਡ।
5: ਜਨਾਬ 96 ਦੇ ਵਿੱਚ ਮੈਂ ਸਾਸਕਟੂਨ ਮੂਵ ਹੋਇਆ ਸੀਗਾ,
4: 96 ਵਿੱਚ,
5: ਹਾਂਜੀ 1996 ਦੇ ਵਿੱਚ। ਉਸ ਤੋਂ ਬਾਅਦ ਫਿਰ ਸਾਸਕਟੂਨ ਹੀ ਰਹੇ, ਜਿਹੜੇ ਇਸ ਤੋਂ ਇਲਾਵਾ ਹੋਰ ਕਿਤੇ ਨਹੀਂ ਗਏ। ਬਾਕੀ ਪਾਕਿਸਤਾਨ ਦਾ ਜਿਹੜਾ ਕਿ ਜੀ, ਮੈਂ ਪਾਕਿਸਤਾਨ ਤੋਂ ਸ਼ੋਰਕੋਟ ਕੈਂਟ ਤੋਂ ਬਿਲੋਂਗ ਕਰਦਾ, ਇਹ ਟੋਬਾ ਟੇਕ ਸਿੰਘ ਤੋਂ 22 ਕਿਲੋਮੀਟਰ ਅੱਗੇ ਜਿਹੜਾ ਨਾ ਮੁਲਤਾਨ ਦੀ ਤਰਫ, ਇਹ ਛੋਟਾ ਸ਼ਹਿਰ ਹੈ ਜਿਹੜਾ ਨਾ ਬੇਸ ਰਫੀਕੀ ਦੇ ਨਾਂ ਤੋਂ ਜਾਣਿਆ ਜਾਂਦਾ। ਅਤੇ ਸਾਰੀ ਜ਼ਿੰਦਗੀ 28 ਸਾਲ ਤੱਕ ਉੱਥੇ ਗੁਜ਼ਾਰੀ, ਅਤੇ ਗ੍ਰੈਜੂਏਸ਼ਨ ਕੀਤੀ ਉੱਥੋਂ ਕਰਕੇ, ਅਤੇ ਫਿਰ ਮੁੜ ਕੇ ਫਿਰ ਇੱਧਰ ਦਾ ਸਿਲਸਿਲਾ ਸ਼ੁਰੂ ਹੋ ਗਿਆ, ਫਿਰ ਇੱਧਰ ਆ ਗਏ। ਇੱਥੇ ਆ ਕੇ ਓਬਵੀਅਸਲੀ ਜਿਹੜੀ ਹਰ ਬੰਦੇ ਦੀ ਤਰ੍ਹਾਂ ਇੱਥੇ ਆਏ ਆ ਕੇ ਮਿਹਨਤ ਮਜ਼ਦੂਰੀ ਕੀਤੀ ਕਰਕੇ ਹੌਲੀ ਹੌਲੀ ਫਿਰ ਆਪਣੇ ਆਪ ਨੂੰ ਅਸਟੈਬਲਿਸ਼ ਕੀਤਾ, ਅਤੇ ਅਲਹਮਦੁਲਿਲਾ ਹੁਣ ਜਿਹੜਾ ਸ਼ੁਕਰ ਅੱਲਾ ਪਾਕ ਦਾ ਕਿ ਆਪਣਾ ਕਾਰੋਬਾਰ ਵਗੈਰਾ।
4: ਅਤੇ 1996 ਤੋਂ ਲੈ ਕੇ ਅਤੇ ਹੁਣ ਤੱਕ ਤਾਂ ਤੁਸੀਂ ਕਾਫੀ ਜ਼ਿਆਦਾ ਸਾਸਕਟੂਨ ਨੂੰ ਬਦਲਦਿਆਂ ਚੇਂਜ ਹੁੰਦਿਆਂ, ਲਾਈਕ ਕਾਫੀ ਨੇਬਰਹੁੱਡਸ ਡਿਵੈਲਪ ਹੋਏ, ਤੁਸੀਂ ਦੇਖਿਆ ਹੋਏਗਾ।
5: ਹਾਂਜੀ, ਮੈਂ ਇਸ ਵੇਲੇ ਤੁਹਾਨੂੰ ਇੰਨਾ ਕੀ ਦੱਸ ਸਕਦਾ, ਜਿਹੜਾ ਨਾ ਕਿ ਅਗਰ ਤੁਸੀਂ ਗੱਲ ਕਰੋ ਆ ਐਟਰੇ ਡਰਾਈਵ ਦੀ, ਇਹ ਉਸ ਵੇਲੇ ਜਿਹੜਾ ਨਾ ਜਦੋਂ ਮੈਂ ਆਇਆ ਉਸ ਵੇਲੇ ਇੱਕ ਟੁੱਟੀ ਸੜਕ ਹੁੰਦੀ ਸੀ, ਛੋਟੀ ਜਿਹੀ ਸਿੰਗਲ ਰੋਡ ਹੁੰਦਾ ਸੀ।
4: ਐਂਡ ਵੀ ਆਰ ਟਾਕਿੰਗ ਅਬਾਊਟ 1996
5: 1997-98 ਆਈ ਐਮ ਟਾਕਿੰਗ ਅਬਾਊਟ ਦੋਸ ਇਅਰਸ।
4: ਹਾਂਜੀ ਹਾਂਜੀ
5: ਠੀਕ ਹੈ। ਲੋ ਰੋਡ ਜਿਹੜਾ ਇਹ ਗ੍ਰੈਵਲ ਰੋਡ ਹੁੰਦਾ ਸੀ ਇਹ ਜਿਹੜਾ ਨਾ, ਇੱਥੇ ਕੋਈ ਇੱਥੇ ਯਾਨੀ ਕਿ ਤੁਸੀਂ ਚਲ ਜਾਓ 33rd ਸਟਰੀਟ ਵਾਲੇ ਪਾਸੇ ਚਲੇ ਜਾਓ, ਸਟੀਵਜ਼ ਐਵਨਿਊ ਤੋਂ ਅੱਗੇ ਸਾਰੇ ਖੇਤ ਹੀ ਹੁੰਦੇ ਸੀ ਮੇਰੇ ਖੁਦ ਆਪਣੇ, ਇੱਥੇ ਐਟਰੇ 'ਚ ਮੈਂ, ਹਾਂਜੀ ਐਟਰੇ 'ਚ ਤੋਂ ਸਾਰੇ ਆਪਣੇ ਕਣਕ ਹੁੰਦੀ ਸੀ ਉਸ ਵੇਲੇ, ਉਸ ਜ਼ਮਾਨੇ ਜਦੋਂ ਅਸੀਂ ਇੱਥੇ ਕਣਕ ਉੱਗੀ ਹੁੰਦੀ ਸੀਗੀ ਇੱਥੇ ਵੀ, ਅਤੇ 33rd ਵਾਲੇ ਪਾਸੇ ਜਿਹੜੇ ਪਾਸੇ ਚਲੇ ਜਾਓ, ਯਾਨੀ ਕਿ ਬਹੁਤ ਜ਼ਿਆਦਾ ਗਰੋਥ ਦੇਖੀ ਉਸ ਤੋਂ ਬਾਅਦ।
4: ਜ਼ਬਰਦਸਤ ਜ਼ਬਰਦਸਤ ਜੀ, ਗੱਪਸ਼ਪ ਦਾ ਸਿਲਸਿਲਾ ਜਾਰੀ ਰਹੇਗਾ। ਹੁਣ ਅਸੀਂ ਇੱਕ ਬੈਠਕ ਆਡੀਅੰਸ ਵੇਟ ਕਰ ਰਿਹਾ ਸੀ, ਕੋਈ ਮਿਊਜ਼ਿਕ ਟਰੈਕ ਵੀ ਇਹਦੇ ਵਿੱਚ ਸ਼ਾਮਿਲ ਕਰੀਏ, ਅਤੇ ਅੱਜ ਜਿਹੜਾ ਰਿਕੁਐਸਟ ਤਾਂ ਸਾਨੂੰ ਨਹੀਂ ਆ ਰਹੀਆਂ, ਐਜ਼ ਆਈ ਐਮ ਮੈਂਸ਼ਨਿੰਗ ਹੇਅਰ ਅਗੇਨ ਕਿ ਪ੍ਰੀ ਰਿਕਾਰਡਿਡ ਹੈ। ਡਾਕਟਰ ਸਾਹਿਬ, ਕੋਈ ਹੈ ਤੁਹਾਡੀ ਚੋਇਸ ਕਿ ਤੁਹਾਡੀ ਚੋਇਸ ਦਾ ਕੋਈ ਗਾਣਾ ਪਲੇਅ ਕੀਤਾ ਜਾਏ?
6: ਮੈਂ ਸ਼ੁਰੂ ਤੋਂ ਹੀ ਮੇਰੀ ਲਾਈਕਿੰਗ ਹੈ ਬੜੀ ਜੀ, ਮੈਂ ਮਹਿਦੀ ਹਸਨ ਨੂੰ ਬਹੁਤ ਲਾਈਕ ਕਰਨਾ।
4: ਅੱਛਾ,
6: ਅਤੇ ਉਹਨਾਂ ਦਾ ਇੱਕ ਬੜਾ ਮਸ਼ਹੂਰ ਉਹਨਾਂ ਦਾ ਗਾਣਾ ਹੈ, ਜਬ ਕੋਈ ਪਿਆਰ ਸੇ ਬੁਲਾਏਗਾ।
4: ਜ਼ਬਰਦਸਤ, ਅਤੇ ਗੁਣਗੁਣਾ ਕੇ ਥੋੜ੍ਹਾ ਦੱਸੋ।
6: ਜਬ ਕੋਈ ਪਿਆਰ ਸੇ ਬੁਲਾਏਗਾ, ਤੁਮਕੋ ਇੱਕ ਸ਼ਖਸ ਯਾਦ ਆਏਗਾ, ਜਬ ਕੋਈ

0: अस्सलाम वालेकुम जी, वेलकम बैक। और या साहब, बहुत बहुत शुक्रिया। और व्हाट अ टैलेंटेड गाय यू आर।
1: बहुत शुक्रिया जी, ये बड़ी मेहरबानी, तुसी मेरी पसंद का गाना सुनवाया।
0: जी, नहीं,
1: ये
0: मैं
1: फिर
0: मैनू अज पता लगा कि तुसी माशाल्लाह काफ़ी तुसी सिंगिंग भी कर लेंदे हो। एंड इन ऑर्डर टू प्रिपेयर दिस शो आई गॉट टू नो मोर अबाउट यू कि तुसी उत्थे पाकिस्तान विच तुसी ड्रामास दे नाल भी और शो बिजनेस दे हवाले नाल भी तुहाडा कुछ ताल्लुक रहा।
1: हाँ नहीं, मेरा जी इस तरह है कि स्टूडेंट लाइफ तुहानू पता है, एक बड़ा आज़ाद और एक बड़ा हर कोई जिम्मेदारी नहीं होंगी, तो वो
0: जी
1: बड़ा
0: जी
1: अच्छा दौर सी। तो लकीली बेसिकली हर बंदे च एक कहिंदे ने उहनू नेचुरल इंस्टिंक्ट हुंदा
0: जी जी जी
1: कि मतलब हर बंदा लाइक भी नहीं करता कि भाई मैं स्टेज पर आ के तो मैं इन्ने सारे, लेकिन यह वे कि उस दौर सानू चंद एक अच्छे उस्ताद मिल गए, उन्होंने सानू बड़ा अच्छा गाइड किया। तो असी
0: किस
1: यूनिवर्सिटी
0: किस एस्पेक्ट विच तुसी कह रहे
1: उन्होंने
0: थे।
1: सानू स्टेज के उपर और
0: ओके,
1: स्पेशली
0: एक्टिंग
1: जोड़े,
0: दे विच बिल्कुल ठीक,
1: हाँ जी, और ये
0: जबरदस्त।
1: मतलब 80s की गल है, तो वो उन्होंने ना बड़े अच्छे उत्थे साडा यूनिवर्सिटी का ना कोई तकरीबन 2000 बंदियां दी कैपेसिटी का है
0: वाह,
1: वे आडिटोरियम, इकबाल आडिटोरियम
0: जी
1: उन्होंने
0: जी जी
1: बाहरों जो तुम एंटर हो ना, तो सब
0: हाँ
1: तो
0: जी
1: पहले राइट साइड तो वो ही है काफ़ी बड़ा जहा, तो
0: वंडरफुल।
1: वो तकरीबन ये होंगे कि वो ड्रामे की साड़ी कोई अच्छे 8-8, 10-10 हफ्ते उन्होंने बकायदा रिहर्सल होंगी सी, तो फिर अभी जाना, फिर उन्होंने सानू गाइड किया साढ़े एक स्पेशली साढ़े सन लाइफ स्टॉक के साढ़े प्रोफेसर सन अक्रम काजी साहब,
0: जी
1: उन्होंने मैं कदी नहीं, अल्लाह ताला उन्होंने जिंदगी दे से दे
0: जी जी
1: दे,
0: आमीन।
1: तो उन्होंने सानू बड़ा गाइड किया उन्होंने कि किस तरह आके तुसी किस तरह बोलना है की करना है। और इंट्रस्टिंगली ये वे कि तुसी तुहाडे लई होएगी हैरानगी कि उदों थोड़ा जहा तुहानू पता उन्होंने दिनों थोड़ा जहा हुंदा सी जमात का भी, तो वह भी तो थोड़ा कंजरवेटिव सी माहौल जिहड़ा ना, उस वजह नाल किसी भी यूनिवर्सिटी का पाकिस्तान, तो वो एक दफ़ा एक प्रोग्राम बनया सी, एक तारीखी ड्रामा है निज़ाम सक्का,
0: जी
1: तो उन्होंने प्ले करना सी, तो उन्होंने एक दो तीन फीमेल करैक्टर चाहिए सन, तो वो मुख्तलिफ उन्होंने ट्राई किए, तो लड़कियां नहीं सी कर सकते क्योंकि वो कुछ उत्थे दियाँ बॉदरेशन ऐसी सन कि उन्होंने कहा कि असी तुहाडा ड्रामा नहीं होण देना जी, तुसीं
0: अच्छा
1: ये जो
0: अच्छा
1: जड़ा है ना वो, फिर वो लड़कियां नूं करदे सन। मैनूं हाले तक बड़ा एक बड़ा दिलचस्पी याद है कि उस ड्रामे की जिहड़ी जबान सी ना, वो
0: जी
1: इंडियन इंडियन तो जी तो पूरबी लहजा सी,
0: पोर भी लैट
1: पूरबी लहजा के
0: ठीक हो।
1: जी जाएगा भी कि नहीं, आएगा भी कि नहीं, तो उन्होंने एक लड़का सिलेक्ट किया वो मुल्तान तो सी, लेकिन वो एक लाहौरों उन्हों का एक डायरेक्टर आता हूँ सी, वो बेसिकली है तो आर्ट डायरेक्टर से,
0: जी
1: तो उन्हें आके कहा जी कि तुसी जी इस ड्रामे की लैंग्वेज है ना, तो थोड़ा यह जो लड़का है तुसी सिलेक्ट किया ना, वो बेसिकली सी सराइकी,
0: ओके,
1: वो जो बोलता सी ना तो वो सराइकी तो पूर्बी
0: मिक्स कर
1: मिक्स
0: देना,
1: कर देता,
0: बिल्कुल ठीक।
1: तो वो फिर मैनू काजी साहब ने आके कहा कि भाई उन्होंने तो रिजैक्ट करता, तो हमने कोरा तेरे नाम पै गया, तो तू मैं बड़ी चूचरा की
0: सो यू डिड परफॉर्म,
1: आई डिड परफॉर्म, वो कोई
2: वाओ, एज ए गर्ल,
1: एज ए मतलब को 35-40 साल चगड़ चगड़ालू औरत का करैक्टर से,
0: अच्छा।
1: तो वो मैं अलहमदुल्ला मैनू
0: ए चौधरी साहब ने क्यों लग रहा है कि तुसी वो बहुत एक्सन तरीके नाल अंजाम दिता परफॉर्म, इन्हां नूं क्यों इस तरह लग रहा है चगड़ालू औरत दा।
1: नहीं वो इस तरह वाकई
2: जी पुराना दोस्त है जी, काफी सारी हरकतों का पता वा
1: ओदा चुके वो करैक्टर की जी नेचर इस तरह की सी कि मतलब चुके उस जमाने के हिसाब न होंदा सी, तो आंदा सी तो मतलब उहदे नाल लड़दे अपने हसबैंड निज़ाम सक्के की बीवी का करैक्टर सी बेसिकली।
0: वंडरफुल वंडरफुल। देखो जी, ये तो करैक्टर है ना,
1: हाँ जी
0: टैलेंट है, तुसी जिस भी एस्पेक्ट विच इनू शोकेस करो,
1: जी जी जी
0: एदर
1: जी
0: एज अ वेमेन करैक्टर, एज अ मैन करैक्टर, जो
1: जी
0: भी
1: जी
0: तुहाडा
1: जी
0: है, एंड आई एम प्रीटी मच श्योर यू मस्ट हैव नेल्ड इट, तुसी बहुत अच्छा
1: हाँ
0: कीता
1: जी,
0: होना।
1: और तुसी ये देखो जी कि
0: जी
1: स्पेशली कोई 1600-1700 ऑडियंस के सामने बह के, और वो भी थोड़े कुलीग्स ही हो जो फ्रंट पर बैठे हो, हिम्मत होंगी तुम उन्होंने सामने
2: Oh, yes.
1: बोलना,
0: Yes.
1: तो मतलब उसनों मेनटेन रखना
0: When you know
1: करेक्टर,
0: that there gotta be definitely leg pulling going on after
1: बिल्कुल
0: this,
1: बोलेंगे वो
0: और वो मजाक भी उड़ा रहे हैं,
1: मजाक भी
0: तमस्कर भी
1: उड़ा
0: हो
1: रहे
0: रहा
1: हैं
0: है, तो
1: तो
0: लेकिन
1: बिल्कुल
0: वो
1: ही
0: तो उन्होंने सामने ਪਰਫਾਰਮ ਕਰਨਾ
1: ਇਟੇ ਅਲਹਮਦੁਲਿਲਾ ਜੀ ਮੈਂ ਬੜੀ ਕਾਮਯਾਬੀ ਨਾਲ ਉਸ ਨੂੰ ਰੋਲ ਨੂੰ ਪਰਫਾਰਮ ਕੀਤਾ ਔਰ ਉਸ ਨੂੰ ਮੈਂ ਅਸੀਂ ਬਾਅਦ ਵਿੱਚ ਕਮਰਸ਼ਲੀ ਤਾਂ ਨਹੀਂ ਹੋਇਆ ਲੇਕਿਨ ਉਹ ਚੁੱਕੇ ਯੂਨੀਵਰਸਿਟੀ ਦੌਰ ਸੀ ਉਹਦੇ ਉਸ ਦੌਰ ਵਿੱਚ ਅਸੀਂ ਇਹ ਕੀਤਾ ਉਸ ਤੋਂ ਇਲਾਵਾ ਵੀ ਹੁੰਦੇ ਸਨ ਜਿਹੜੇ ਕੋਈ ਵੈਸੇ ਕੋਈ ਟੂ ਮੈਨ ਸ਼ੋਅ ਮੇਰੇ ਇੱਕ ਦੋਸਤ ਨੇ ਹੋਈ ਯੂ ਕੇ 'ਚ ਖੁਰਸ਼ੀਦ ਖਾਨ ਸਾਹਿਬ ਅਤੇ ਉਹ ਵੀ ਬੇਸਿਕਲੀ ਉਹ ਵੀ ਹੈ ਨੇ ਪੁੰਛ ਦੇ ਆਜ਼ਾਦ ਕਸ਼ਮੀਰ ਦੇ ਉਹ ਵੀ ਉਹਨਾਂ ਦਾ ਗੁਜਰਾਂ ਵਾਲੇ ਰਾਜ ਸੀ ਉਹਨਾਂ ਦੀ ਅਤੇ ਉਹ ਵੀ ਬੜੇ ਮਾਸ਼ਾਅੱਲਾ ਹੈ ਇਸ ਤਰ੍ਹਾਂ ਦੀ ਤਬੀਅਤ ਸੀ ਮਜ਼ਾ ਦੀ ਉਹਨਾਂ ਦੀ ਅਤੇ ਅਸੀਂ ਦੋਨੋਂ ਮਿਲ ਕੇ ਫਿਰ ਸਾਡਾ ਪੇਅਰ ਮਸ਼ਹੂਰ ਹੋ ਗਿਆ ਸੀ ਯੂਨੀਵਰਸਿਟੀਜ਼ 'ਤੇ ਜੀ ਕਿ ਹਾਂਜੀ ਕੋਈ ਕਿਤੇ ਸਿੰਗਲ ਪ੍ਰੋਗਰਾਮ ਕਰਨਾ ਹੈ ਜਾਂ ਡਬਲ ਕਰਨਾ ਹੈ ਅਸੀਂ ਫਿਰ ਸਾਡਾ ਇੱਕ ਫੈਕਲਟੀ ਦਾ ਇੱਕ ਐਨੂਅਲ ਫੰਕਸ਼ਨ ਹੁੰਦਾ ਸੀ ਵੈਟਰਨਰੀ ਮੈਡੀਕਲ ਸੋਸਾਇਟੀ ਅਤੇ ਉਹਦੇ 'ਚ ਬਕਾਇਦਾ ਸਾਨੂੰ ਬੁੱਕ ਕਰਕੇ ਕਿਹਾ ਜਾਂਦਾ ਸੀ ਕਿ ਜੀ ਕਿ ਤੁਸੀਂ ਇੰਨਾ ਟਾਈਮ ਹੁਣ ਤੁਸੀਂ ਇਹ ਕਰਨਾ ਹੈ ਅਤੇ ਉਹ ਅਸੀਂ ਇੰਟਰਸਟਿੰਗਲੀ ਇਹ ਵੇ ਕਿ ਇਹ ਵੀ ਮੈਂ ਦੁਬਾਰਾ ਰਿਪੀਟ ਕਰਾਂਗਾ ਕਿ ਇੱਕ ਨੇਚੁਰਲ ਇੰਸਟਿੰਕਟ ਹੈ ਕਿ ਉਹ ਜ਼ਮਾਨੇ ਜਿਹੜੇ ਸਾਨੂੰ ਮਿਲੇ ਸਨ ਸਾਡੇ ਮੋਹਤਰਮ ਸਾਧਸਾਦ ਜਿਹੜੇ ਸਨ ਪ੍ਰੋਫੈਸਰ ਸਨ ਉਹ ਬਜ਼ੁਰਗ ਸਨ ਅਤੇ ਉਹਨਾਂ ਦੇ ਕੁਝ ਉਹਨਾਂ ਦੇ ਲਹਿਜੇ ਦੀ ਔਰ ਉਹਨਾਂ ਦੀ ਟੋਨ ਦੀ ਕਾਪੀ ਕਰਨਾ ਔਰ ਉਹਨਾਂ ਦੇ ਚੱਲਣ ਫਿਰਨ ਦੀ ਕਾਪੀ ਕਰਨਾ ਅਤੇ ਮੈਨੂੰ ਹਾਲੇ ਤੱਕ ਯਾਦ ਹੈ ਕਿ ਮੈਂ ਇੱਕ ਦੋ ਫੰਕਸ਼ਨ ਕੀਤੇ ਅਤੇ ਸਾਡੇ ਇੱਕ ਅਨਾਟਮੀ ਦੇ ਪ੍ਰੋਫੈਸਰ ਸਨ ਉਹ ਤੋਂ ਕੋਈ ਅੱਲਾ ਜੀ ਨਸੀਬ ਕਰੇ ਅਤੇ ਉਹ ਕੋਰੀਡੋਰ 'ਚ ਆ ਰਹੇ ਸਨ ਗੁਲਾਮ ਮੋਹਰ ਸਾਹਿਬ ਅਤੇ ਉਹਨਾਂ ਨੇ ਦੂਰੋਂ ਮੈਨੂੰ ਆਉਂਦਿਆਂ ਦੇਖਿਆ ਤਾਂ ਉੱਥੇ ਰੁਕ ਹੈ ਉਹ ਮੈਂ ਜਾ ਕੇ ਬਲਕਿ ਕੋਲ ਕਰੀਬ ਗਿਆ ਅਤੇ ਮੈਂ ਸਲਾਮ ਕੀਤਾ ਮੈਂ ਕਿਹਾ ਸਰ ਕੀ ਗੱਲ ਹੋਈ ਤੁਸੀਂ ਅਤੇ ਮੈਨੂੰ ਮੇਰੇ ਕਰੀਬ ਆ ਕੇ ਅੱਜ ਤੱਕ ਜੇ ਕਹਿੰਦੇ ਬੇਟਾ ਮੈਂ ਸਹੀ ਜਾ ਰਿਹਾ ਥਾ ਨਾ ਕੋਈ ਗਲਤੀ ਹੋ ਰਹੀ ਤੀ ਮੈਂ ਕਿਹਾ ਬਸ ਮਤਲਬ ਇੰਨੇ ਕੁ ਥੋੜ੍ਹੇ ਜਿਹੇ ਉਹ ਕਹਿੰਦੇ ਨਾ ਉਹ ਹੋ ਗਏ ਹੁਸ਼ਿਆਰ ਹੋ ਗਏ ਕਿ ਜਿਹੜਾ ਨਾ ਨੋਟ ਕਰਦਾ ਹੈ ਅਤੇ ਸਾਡੇ ਇੱਕ ਐਡਵਾਈਜ਼ਰ ਸਨ ਉਹ ਤੋਂ ਕਿ ਡਾਕਟਰ ਸਿਕੰਦਰ ਰਿਆਜ਼ ਚੌਧਰੀ ਅਤੇ ਉਹ ਮੈਨੂੰ ਯਾਦ ਹੈ ਉਹ ਮੈਨੂੰ ਉਹ ਨਾ ਬਹੁਤ ਨਾਈਸ ਆ ਅਤੇ ਮੈਨੂੰ ਅਲਹਿਦਾ ਬੁਲਾ ਕੇ ਪੁੱਛ ਲੈਂਦੇ ਹੁੰਦੇ ਸਨ ਕਿ ਉਹਨਾਂ ਦੀ ਮੈਂ ਆਵਾਜ਼ ਇਹ ਚੀਜ਼ ਅਗਰ ਤੁਸੀਂ ਕਹੋ ਤਾਂ ਉਹ ਨਾ ਮਤਲਬ ਆਪਣੇ ਸਟੂਡੈਂਟਸ ਨੂੰ ਨਾ ਐਸਾ ਨਹੀਂ ਬੱਚੂ ਕਹਿ ਕੇ ਬੁਲਾਉਂਦੇ ਸਨ ਬੱਚੂ ਕੋ ਮੇਰੇ ਮੁਤਲਕ ਕੋਈ ਹੈ ਪ੍ਰੋਗਰਾਮ ਇਸ ਦਫ਼ਾ ਉਹ ਲੈ ਇਸ ਦਫ਼ਾ ਬੁਲਾ ਜਾ ਉਹ ਫਿਰ ਉਹਨਾਂ ਨੂੰ ਇਹ ਸੀ ਕਿ ਅਸੀਂ ਫਿਰ ਕਈ ਵਾਰੀ ਉਹ ਕਹਿਣਾ ਵੀ ਉਹਨਾਂ ਨੂੰ ਅਤੇ ਉਹ ਅਸੀਂ ਸਿਰਫ ਇੱਕ ਵਾਰੀ ਉਹਨਾਂ ਦੀ ਇੱਕ ਕਾਪੀ ਕੀਤੀ ਸੀ ਮੈਨੂੰ ਹਾਲੇ ਤੱਕ ਯਾਦ ਹੈ ਕਿ ਉਹ ਮਤਲਬ ਉਹਨਾਂ ਦਾ ਕੱਦ ਕੋ ਅਰਾਊਂਡ 5 ਫੁੱਟ ਤੋਂ ਹੋ ਸਕਦਾ ਥੋੜ੍ਹਾ ਜਿਹਾ ਘੱਟ ਹੀ ਹੋਵੇ ਅਤੇ ਉਹ ਆਉਂਦੇ ਹੁੰਦੇ ਸਨ ਉਹਨਾਂ ਨੇ ਉਹ ਜ਼ਮਾਨੇ 'ਚ ਬਾਕੀ ਤਾਂ ਸਾਰੇ ਸਜ਼ੂਕੀ ਜਾਂ ਖੈਬਰ 'ਚ ਆਉਂਦੇ ਹੁੰਦੇ ਸਨ ਉਹ ਐਫਐਕਸ ਉਹਨਾਂ ਨੇ ਟਿਊਟਾ ਲਈ ਸੀ ਅਤੇ ਉਹ ਚੁੱਕੇ ਸੀ ਕਿ ਉਹ ਅਕਸਰ ਉਹ ਨਾ ਚੁੱਕੇ ਕੱਦ ਥੋੜ੍ਹਾ ਜਿਹਾ ਛੋਟਾ ਸੀ ਅਤੇ ਉਹ ਨਾ ਬੈਠੇ ਹੋਏ ਨਜ਼ਰ ਨਹੀਂ ਸੀ ਆਉਂਦੇ ਹੁੰਦੇ ਅਤੇ ਸਿਰਫ ਇੱਕ ਪ੍ਰੋਗਰਾਮ ਵਿੱਚ ਮੈਂ ਕਿਹਾ ਉਹ ਸਾਡਾ ਐਨੂਅਲ ਫੰਕਸ਼ਨ ਸੀ ਮੈਂ ਕਿਹਾ ਜੀ ਕਿ ਇੱਕ ਨਾ ਸਾਡੀ ਫੈਕਲਟੀ 'ਚ ਇੱਕ ਕਾਰ ਬੜੀ ਪੁਰਸਰਾਰ ਕਾਰ ਆਉਂਦੀ ਹੈ
0: ਅੱਛਾ
1: ਅਤੇ ਉਹ ਜਨਾਬ ਉਹਦਾ ਡਰਾਈਵਰ ਹੀ ਨਹੀਂ ਹੁੰਦਾ ਉਹ ਜਿਹੜਾ ਮੇਰਾ ਕੁਲੀਗ ਹੈ ਉਹ ਕਹਿੰਦਾ ਤੈਨੂੰ ਉਹਦਾ ਨੰਬਰ ਯਾਦ ਹੈ ਮੈਂ ਮੈਨੂੰ ਉਹਨਾਂ ਦੀ ਗੱਡੀ ਦਾ ਨੰਬਰ ਯਾਦ ਸੀ ਕਿ ਮੈਨੂੰ ਹਾਲੇ ਤੱਕ ਯਾਦ ਹੈ FDH ਉਹ ਮੈਂ ਨੰਬਰ ਉੱਥੇ ਲਿਆ ਨਾ ਅਤੇ ਪੂਰੀ ਫੈਕਲਟੀ ਖਿਲਖਿਲਾ ਕੇ ਸਾਡੇ ਸਾਹਮਣੇ ਨਾ ਉਹ ਹੱਸ ਪਏ ਉਹ ਫਿਰ ਉਹ ਦੂਸਰਾ ਉਹ
0: ਕਹਿੰਦਾ
1: ਯਾਰ ਤੈਨੂੰ ਇਹ ਪਤਾ ਨਹੀਂ ਉਹ ਬੇਸਿਕਲੀ ਉਸ ਟਾਈਮ ਜਦੋਂ ਤੂੰ ਦੇਖ ਰਿਹਾ ਹੁੰਦਾ ਨਾ ਉਹ ਬ੍ਰੇਕ ਲਾਉਣ ਗਏ ਹੁੰਦੇ
0: ਮਖਸੂਸ ਸਾਹਿਬ ਤੁਸੀਂ ਬੜਾ ਪੇਸ਼ੈਂਟਲੀ ਵੇਟ ਕਰ ਰਹੇ ਹੋ ਔਰ ਤੁਸੀਂ ਪਹਿਲੇ ਜ਼ਿਕਰ ਕੀਤਾ ਕਿ ਸਾਡੇ ਬੜੇ ਪੁਰਾਣੇ ਦੋਸਤ ਨੇ ਐਂਡ ਦੈਟ ਇਜ਼ ਗਿਵਿੰਗ ਮੀ ਐਨ ਆਈਡੀਆ ਦੈਟ ਯੂ ਗਾਈਜ਼ ਹੈਵ ਸਟੱਡੀ ਟੁਗੈਦਰ ਐਂਡ ਯੂ ਹੈਵ ਸਪੈਂਟ ਸਮ ਕੁਆਲਿਟੀ ਟਾਈਮ ਇਨ ਪਾਕਿਸਤਾਨ ਅਸੀਂ ਇੱਕ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਉਸ ਤੋਂ ਬਾਅਦ ਇੱਕ ਸ਼ਾਰਟ ਕਮਰਸ਼ਲ ਬ੍ਰੇਕ ਹੈ ਕਮਰਸ਼ਲ ਤੋਂ ਬਗੈਰ ਸ਼ੋਅ ਨਹੀਂ ਚੱਲ ਸਕਦਾ ਅਤੇ ਅਸੀਂ ਵਾਪਸ ਆਉਂਦੇ ਹਾਂ ਔਰ ਫਿਰ ਗੁਫਤਗੂ ਦਾ ਸਿਲਸਿਲਾ ਜਿਹੜਾ ਅਸੀਂ ਜਾਰੀ ਰੱਖਾਂਗੇ ਸੋ ਸਟੇ ਟਿਊਨਡ ਕੀਪ ਲਿਸਨਿੰਗ ਯੋਰ ਰੇਡੀਓ ਸ਼ੋਅ ਬੈਠਕ ਰਾਈਟ ਹੇਅਰ ਔਨ CFCR 90.5

0: ਜਿਹੜੇ 'ਚ ਰਹਿੰਦੇ ਆ ਉਹਦੇ 'ਚ ਤੁਸੀਂ ਫਿੱਟ ਸੋ, ਉੱਥੋਂ ਤੁਸੀਂ ਨਿਕਲ ਕੇ ਇੱਕ ਦੂਸਰੀ ਤਰ੍ਹਾਂ ਦੇ ਰਹਿਣ ਸਹਿਣ ਜਾਗ ਬੜੇ
1: ਵਿੱਚ ਇੰਟਾਇਰਲੀ
0: ਡਿਫਰੈਂਟ ਫਰੋਮ ਪਾਕਿਸਤਾਨ, ਔਰ ਇੱਥੇ ਦਾ ਸੈਟਅਪ, ਇੱਥੇ ਦਾ ਰਹਿਣ ਸਹਿਣ ਬਹੁਤ ਮੁਖਤਲਿਫ ਹੈ. ਅਤੇ ਇਹਦੇ ਸਾਡੇ ਦੋਸਤ ਨੇ, ਸਾਡੇ ਮੋਹਤਰਮ ਨੇ, ਸਾਡੇ ਜੀਦਾਰ ਨੇ, ਅਤੇ ਸਾਡੇ ਦਿਲਦਾਰ ਵੀ ਨੇ.
1: ਠੀਕ ਹੈ.
0: ਉਹ ਉਹਨਾਂ ਦੇ 'ਚ ਜ਼ਿਹਨ ਦੇ ਵਿੱਚ ਜਾਂ ਇਹ ਕੁਦਰਤ ਨੇ ਇੱਕ ਨੇਚਰਲੀ ਇੱਕ ਇੰਸਟਿੰਕਟ, ਇੱਕ ਕੁਝ ਨਾ ਕੁਝ ਉਹ ਕਹਿੰਦੇ ਨੇ ਕਿ ਕਰਦੇ ਰਹਿਣਾ ਚਾਹੀਦਾ. ਅੱਜ ਇਸ ਤਰ੍ਹਾਂ ਦਾ
1: ਕੋਈ, ਉਹਨਾਂ ਦਾ ਨਾਮ ਵੀ ਦੱਸੋ.
0: ਉਹ ਜੀ ਸਾਡੇ ਦੋਸਤ ਨੇ, ਅਜ਼ਹਰ ਰੰਧਾਵਾ ਸਾਹਿਬ.
1: ਅੱਛਾ.
0: ਸਾਡੇ ਉਹ ਮਤਲਬ ਯੂਨੀਵਰਸਿਟੀ ਦੇ ਸਾਡੇ ਕੋਲੀਗ ਵੀ ਨੇ.
1: ਜ਼ਬਰਦਸਤ.
0: ਅਤੇ ਉੱਥੇ ਵੀ ਬੜੇ ਫੇਮਸ ਸਨ ਜਦੋਂ ਯੂਨੀਵਰਸਿਟੀ 'ਚ ਲਾਈਫ ਵਿੱਚ ਵੀ ਸਨ. ਅਤੇ ਮੈਨੂੰ ਵੈਸੇ ਜੂਨੀਅਰ ਨੇ, ਅਤੇ ਲੇਕਿਨ ਇਹ ਵੀ ਕਿ ਉਹਨਾਂ ਦੀ ਕਾਫੀ ਜ਼ਿਆਦਾ ਉੱਥੇ ਵੀ ਫੇਮਸ ਸਨ. ਇਸ ਐਕਸਟਰਾ ਕਰੀਕੁਲਰ ਜਿਹੜੀ ਐਕਟੀਵਿਟੀ, ਬੜੇ ਐਕਟਿਵ ਆਉਂਦੇ ਸਨ ਉਹ ਜਿਹੜੇ. ਅਤੇ ਇੱਥੇ ਵੀ ਉਹਨਾਂ ਨੇ ਵੇ ਕੇ ਜ਼ਿਹਨ ਹੁੰਦਾ ਕਿ ਨਹੀਂ ਚਲੋ ਮਿਲ ਕੇ ਅਸੀਂ ਕੋਈ, ਜਿਹੜਾ ਐਡੀ ਇੱਕ ਮਸਰੂਫ ਲਾਈਫ ਹੈ ਕਿ ਉਹਦੇ 'ਚੋਂ ਅਸੀਂ ਆਪਣੇ ਲਈ ਵੀ ਕੋਈ ਟਾਈਮ
1: ਕੋਈ ਐਸਾ ਪਲੇਟਫਾਰਮ ਕਿ ਜਿਹਦੇ 'ਤੇ ਅਸੀਂ ਰਿਲੈਕਸ ਕਰ ਸਕੀਏ.
0: ਹਾਂਜੀ, ਜਿੱਥੇ ਅਸੀਂ ਐਸਾ ਕੋਈ ਸਟੇਜ ਹੈ, ਕੋਈ ਐਸਾ ਕੋਈ ਪਲੇਟਫਾਰਮ ਹੈ ਜਿਹਦੇ ਅਸੀਂ ਬਹੀਏ, ਬਹਿ ਕੇ ਅਤੇ ਉੱਥੇ ਅਸੀਂ ਲਾਈਟਲੀ ਮੂਡ 'ਚ ਆਪਣੇ ਗੱਪ ਸ਼ੱਪ ਲਾਈਏ, ਔਰ ਇਰਰਿਲੇਟਿਵ ਕੋਈ ਉਹਦੇ 'ਚ ਸਿਆਸਤ ਨਹੀਂ, ਕੋਈ ਕੁਛ ਨਹੀਂ.
1: ਜ਼ਬਰਦਸਤ, ਜ਼ਬਰਦਸਤ. ਇਹਦੇ 'ਤੇ ਅਸੀਂ ਜਿਹੜਾ ਹੁਣ ਇਸ ਸਾਸਕਟੂਨ ਪੈਟਲਸ, ਹਾਊ ਇਟ ਗਾਟ ਸਾਸਕਟੂਨ ਪੈਟਲ ਐਜ਼ ਅ ਨੇਮ, ਔਰ ਇਹਦੇ ਵਿੱਚ ਕਿੰਨੇ ਅਫਰਾਦ ਸ਼ਾਮਿਲ ਨੇ, ਜਾਂ ਇਹਦੇ ਕੀ ਨੋਈਅਤ ਹੈ, ਇਹਦੇ ਇਵੈਂਟਸ ਦੀ, ਅਸੀਂ ਇਸ ਦੇ ਬਾਰੇ ਵਿੱਚ ਗੱਲ ਕਰਾਂਗੇ. ਅਤੇ ਪਿਛਲੇ ਸੈਗਮੈਂਟਸ ਮੈਂ ਤੁਹਾਡੇ ਕੋਲੋਂ ਰਿਕੁਐਸਟ ਕੀਤੀ ਸੀ. ਚੌਧਰੀ ਸਾਹਿਬ, ਤੁਹਾਡੀ ਕੋਈ ਜ਼ੌਕ ਹੈ ਮੌਸੀਕੀ ਨਾਲ?
2: ਕੋਈ ਵੀ ਪੰਜਾਬੀ ਦਾ ਕੋਈ ਗਾਣਾ ਲਾ ਲਓ, ਜਿਹੜਾ ਨਾ, ਜਿਹੜਾ ਵੀ ਤੁਹਾਨੂੰ ਪਸੰਦ ਹੈ, ਆਪਾਂ ਸਭ ਕੁਛ ਹੀ ਠੀਕ ਹੈ ਹੱਥ.
1: ਅਤੇ ਤੁਸੀਂ ਖੁਦ ਨਹੀਂ ਗੁਣਗੁਣਾਉਂਦੇ?
2: ਨਹੀਂ.
1: ਮਤਲਬ ਹਲਕਾ ਫੁਲਕਾ ਵੀ ਨਹੀਂ?
2: ਨਹੀਂ.
1: ਕੋਸ਼ਿਸ਼ ਵੀ ਨਹੀਂ ਕਰਨੀ?
2: ਨਹੀਂ, ਮੈਂ ਬਾਥਰੂਮ ਸਿੰਗਰ, ਉਹ ਮੇਰਾ ਖਿਆਲ ਹੈ ਉੱਥੇ ਤੱਕ ਹੀ ਅੱਛਾ ਲੱਗਦਾ.
1: Well, for that we can't afford to go to the bathroom with you. ਤੇ ਅਸੀਂ ਇੱਥੇ ਕੋਈ ਫਿਰ ਪੰਜਾਬੀ ਜਿਹੜੀ ਹੈ ਤੁਹਾਡੀ ਫਰਮਾਇਸ਼ ਦੇ ਮੁਤਾਬਿਕ ਅਸੀਂ ਜਿਹੜਾ ਸ਼ਾਮਿਲ ਕਰ ਦਿੰਦੇ
2: ਹਾਂ.
1: All right, so ladies and gentlemen, stay tuned and keep listening your own radio show, Batak.

0: ਜੀ ਜੋਜ ਸਾਹਿਬ, ਤੁਹਾਡੀ ਫਰਮਾਇਸ਼ 'ਤੇ ਅਸੀਂ ਪੰਜਾਬੀ ਸੌਂਗ ਜਿਹੜਾ ਉਹ ਸ਼ੋਅ ਦੇ ਵਿੱਚ ਸ਼ਾਮਿਲ ਕਰ ਚੁੱਕੇ ਹਾਂ, ਅਤੇ ਉਮੀਦ ਹੈ ਕਿ ਸਾਰਿਆਂ ਨੂੰ ਵੀ ਬਹੁਤ ਪਸੰਦ ਆਇਆ ਹੋਵੇਗਾ।
1: ਬਹੁਤ ਸ਼ੁਕਰੀਆ ਜਨਾਬ।
0: ਹਾਂਜੀ,
2: ਸ਼ੁਕਰੀਆ ਜੀ।
0: ਅਤੇ ਪ੍ਰੋਗਰਾਮ ਦੇ ਮਿਊਜ਼ੀਕਲ ਟਰੈਕ ਤੋਂ ਪਹਿਲੇ ਜ਼ਿਕਰ ਹੋ ਰਿਹਾ ਸੀ ਸਾਸਕਟੂਨ ਪੈਟਲਸ ਦਾ, ਔਰ ਕਿਸ ਤਰ੍ਹਾਂ ਪਾਕਿਸਤਾਨੀ ਕਮਿਊਨਿਟੀ ਐਕਟਿਵ ਹੈ ਡਿਫਰੈਂਟ ਪਲੈਟਫਾਰਮਸ ਦੇ ਥਰੂ, ਔਰ ਅਸੀਂ ਬਿਲਖਸੂਸ ਗੱਲ ਕਰ ਰਹੇ ਸਾਸਕਟੂਨ ਪੈਟਲਸ ਦੇ ਨਾਂ 'ਤੇ। ਚੌਧਰੀ ਸਾਹਿਬ, ਤੁਹਾਡੇ ਕੋਲੋਂ ਇੱਕ ਮੇਰਾ ਸਵਾਲ ਇਹ ਹੈ ਕਿ ਜਿਹੜਾ ਇਹਦੇ ਵਿੱਚ ਮੈਂਬਰਸ ਕਿਹੜੇ ਕਿਹੜੇ ਨੇ? ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਅਜ਼ਹਰ ਰੰਧਾਵਾ ਸਾਹਿਬ ਨੇ ਇਹਨੂੰ ਸਟਾਰਟ ਕੀਤਾ, ਇਨੀਸ਼ੀਏਟ ਕੀਤਾ, ਔਰ ਇਹਦਾ ਮੇਨ ਮਕਸਦ ਕੀ ਹੈ?
1: ਬੇਸਿਕਲੀ ਤਸੀਕ ਸਾਹਿਬ, ਗੱਲ ਇਸ ਤਰ੍ਹਾਂ ਵਾ ਕਿ ਜਿਹੜਾ ਨਾ ਜਿੰਨੇ ਵੀ ਅਸੀਂ ਦੋਸਤ ਹੈਗੇ ਨੇ ਇੱਥੇ ਸਾਸਕਟੂਨ ਦੇ ਵਿੱਚ, ਜਿਹੜੇ ਨਾ ਪਿੱਛੋਂ ਯੂਨੀਵਰਸਿਟੀ ਫੈਲੋ, ਕਾਲਜ ਫੈਲੋ, ਸਾਰੇ ਜਿਹੜੇ ਨਾ ਜੀ, ਇਹ ਕਾਫੀ ਦੇਰ ਤੋਂ ਇਕੱਠੇ ਬਹਿੰਦੇ ਉੱਠਦੇ ਹੈ।
0: ਜੀ ਜੀ।
1: ਅਤੇ ਇਸੇ ਤਰ੍ਹਾਂ ਜਿਹੜਾ ਸਾਡਾ ਪ੍ਰੋਗਰਾਮ ਇਹ ਬਣਿਆ ਸਾਸਕਟੂਨ ਪੈਟਲ ਦਾ, ਇਹਦੇ ਬੇਸਿਕਲੀ ਅਸੀਂ ਤਿੰਨ ਬੋਰਡ ਆਫ ਡਾਇਰੈਕਟਰ ਹੈਗੇ ਆ, ਅਜ਼ਹਰ ਰੰਧਾਵਾ ਸਾਹਿਬ ਨੇ, ਮਕਸੂਦ ਚੌਧਰੀ ਮੇਰਾ ਖੁਦ ਜਿਹੜਾ, ਅਤੇ ਡਾਕਟਰ ਗਿਆਸ ਸਾਹਿਬ ਜਿਹੜਾ ਨਾ, ਅਤੇ ਇੱਕ ਸਾਡੇ ਲਾਈਫ ਟਾਈਮ ਜਿਹੜਾ ਨਾ ਜੀ ਸਪੋਂਸਰ ਹੈਗੇ ਆ ਦਾਊਦ ਗਿੱਲ ਸਾਹਿਬ।
0: ਜ਼ਬਰਦਸਤ।
1: ਹਾਂਜੀ, ਅਤੇ ਬਾਕੀ ਉਸ ਤੋਂ ਬਾਅਦ ਓਬਵੀਅਸਲੀ ਜਿਹੜੇ ਸਾਡੇ ਪੁਰਾਣੇ ਕਲਾਸ ਫੈਲੋ ਔਰ ਸਾਰੇ ਜਿਹੜੇ ਆਪਸ ਦੇ ਵਿੱਚ ਸਾਡੀ ਕੈਮਿਸਟਰੀ ਕਾਫੀ ਅੱਛੀ ਮਿਲਦੀ ਹੈ ਸਾਰਿਆਂ ਦੋਸਤਾਂ ਦੀ, ਜਿਹੜਾ ਨਾ ਖਸੂਸਨ ਤੁਸੀਂ ਲੈ ਲਓ ਸ਼ਫਕਤ ਚੀਮਾ ਸਾਹਿਬ, ਅਲਤਾਫ, ਜ਼ੁਬੈਰ ਸਾਹਿਬ, ਤੁਸੀਂ ਖੁਦ ਹੋ ਗਏ, ਅੰਜਮ ਸਈਦ ਸਾਹਿਬ
0: ਜੀ ਜੀ,
1: ਆਪਣੇ ਰਿਜ਼ਵਾਨ ਕੁਰੇਸ਼ੀ ਸਾਹਿਬ, ਦੋ ਤਿੰਨ
0: ਜਿਹੜਾ ਇਹ ਜਿਹੜੇ ਅਫਰਾਦ ਨੇ, ਇਹ ਤੇ ਹੋ ਗਏ ਕਿ ਲਾਈਕ ਜਿਹੜੇ ਤੁਹਾਡੇ ਇਨੀਸ਼ੀਏਟਿਵ ਲੈਵਲ ਤੇ ਇਸ ਸਾਸਕਟੂਨ ਪੈਟਲਸ ਦੇ ਮੈਂਬਰਸ ਨੇ।
1: ਹਾਂਜੀ ਹਾਂਜੀ, ਇਹ ਮੈਂਬਰਸ ਨੇ।
0: ਅਲੋਂਗ ਦ ਬੈਠਕ ਆਡੀਅੰਸ, ਅਸੀਂ ਇਹ ਜਾਣਨਾ ਚਾਹ ਰਿਹਾ ਕਿ ਤੁਸੀਂ, ਬਿਕੋਜ਼ ਇਟ ਇਜ਼, ਆਈ ਐਮ ਬੀਇੰਗ ਵੈਰੀ ਹੈਪੀ ਐਂਡ ਆਈ ਵੁਡ ਗਲੈਡ ਟੂ ਨੋ ਕਿ ਇਟ ਇਜ਼ ਅਮੇਜ਼ਿੰਗ ਟੂ ਸ਼ੇਅਰ ਚਾਈਲਡਹੁੱਡ ਟੁਗੈਦਰ ਐਂਡ ਨਾਓ ਯੂ ਗਾਇਜ਼ ਆਰ ਸ਼ੇਅਰਿੰਗ ਕੈਨੇਡੀਅਨ ਲਾਈਫ ਟੁਗੈਦਰ।
1: ਓ ਯੈਸ।
0: ਅਤੇ ਉਹ ਕਲਾਸ ਫੈਲੋਜ਼ ਨੂੰ ਜ਼ਰਾ ਲਿਸਟ ਡਾਊਨ ਕਰੋ ਕਿ ਤੁਸੀਂ ਜਿਹੜੇ ਬੈਕਗਰਾਊਂਡ ਤੋਂ ਕਲਾਸ ਫੈਲੋਜ਼ ਕਿਹੜੇ ਕਿਹੜੇ ਨੇ ਸਾਸਕਟੂਨ ਪੈਟਲਸ ਦੇ ਵਿੱਚ?
1: ਸਪੈਸ਼ਲੀ ਸਾਸਕਟੂਨ ਪੈਟਲਸ ਦੇ ਵਿੱਚ ਜਿਹੜਾ ਜੀ, ਜਿਸ ਤਰ੍ਹਾਂ ਅਜ਼ਹਰ ਰੰਧਾਵਾ ਸਾਹਿਬ ਨੇ, ਇਹ ਮੇਰੇ ਕਲਾਸ ਫੈਲੋ ਨੇ ਸਾਇੰਸ ਕਾਲਜ ਫੈਸਲਾਬਾਦ ਤੋਂ, ਜ਼ੁਬੈਰ ਤਤਲਾ ਸਾਹਿਬ ਨੇ।
0: ਵੈਸੇ ਆਪਸ ਦੀ ਗੱਲ ਠੀਕ ਸੀ ਸਟੱਡੀਜ਼ ਵਿੱਚ ਕਿ ਨਹੀਂ?
1: ਇਹ ਮੈਂ ਇਕੱਲਿਆਂ ਦੱਸਾਂਗਾ ਤੁਹਾਨੂੰ ਜਿਹੜਾ ਨਾ ਹੁਣ
0: ਉਹਨੇ ਉਹ ਕਿਹੜਾ ਇੱਥੇ ਹੈ ਨੇ, ਇਕੱਲੇ ਹੀ ਅਸੀਂ ਕਰ ਰਹੇ ਹਾਂ ਗੱਲ। ਹਾਂਜੀ,
1: ਅੱਛਾ। ਬਹੁਤ ਸ਼ਤਾਂ ਕਿਸਮ ਦਾ ਬੰਦਾ ਸੀ,
0: ਐਕਟਿਵ ਜ਼ਿਆਦਾ ਸੀ,
1: ਬਹੁਤ ਐਕਟਿਵ ਸੀ, ਬਹੁਤ ਐਕਟਿਵ ਸੀ, ਔਰ ਬਹੁਤ ਹੀ
0: ਯੂਨੀਵਰਸਿਟੀ ਹੈ ਨਹੀਂ,
1: ਬਹੁਤ ਹੀ ਅੱਛਾ ਇਨਸਾਨ, ਬਹੁਤ ਹੀ ਪਾਪੂਲਰ ਸ਼ਖਸ ਸੀਗਾ ਕਾਲਜ ਦੇ ਵਿੱਚ ਟਾਈਮ 'ਤੇ ਵੀ।
0: ਜੀ ਜੀ।
1: ਓਬਵੀਅਸਲੀ ਮੈਂ ਯੂਨੀਵਰਸਿਟੀ ਤਾਂ ਨਹੀਂ ਇਹਨਾਂ ਨੇ ਗਿਆ, ਲੇਕਿਨ ਕਾਲਜ ਦੇ ਵਿੱਚ ਜਿਹੜਾ ਨਾ, ਕਾਲਜ ਦਾ ਟਾਈਮ ਸਾਡਾ ਅੱਛਾ ਗੁਜ਼ਰਿਆ।
0: ਕਾਲਜ ਦੌਰ 'ਤੇ ਜ਼ਿਆਦਾ ਸ਼ਰਾਰਤੀ ਦੌਰ ਹੁੰਦਾ।
1: ਹਾਂਜੀ, ਕਾਲਜ ਦੌਰ ਦਾ ਉਸ ਵੇਲੇ ਵੀ ਜਦੋਂ ਇੱਥੇ ਫੈਸਲਾਬਾਦ ਦਾ ਛੱਡ ਗਏ, ਉਸ ਤੋਂ ਬਾਅਦ ਫਿਰ ਅਲੱਗ ਹੋ ਗਏ, ਅਤੇ ਇੱਥੇ ਮੇਰਾ ਖਿਆਲ ਆ ਕਿ 2008 or 2009 ਦੀ ਗੱਲ ਆ ਜਨਾਬ।
0: ਜੀ ਜੀ ਜੀ।
1: ਇੱਕ ਦਿਨ ਜਿਹੜਾ ਨਾ, ਮੈਂ ਇੱਥੇ ਬਿਲੋਗ੍ਰੋਵ 'ਚ ਦੋ ਦੋਸਤਾਂ ਦੇ ਘਰ ਕਰ ਰਿਹਾ ਸੀਗਾ।
0: ਅੱਛਾ।
1: ਅਤੇ ਉਹ ਗੱਲ ਕਰਦੇ ਕਰਦੇ ਨਾ, ਉੱਥੇ ਨਾ ਰੰਧਾਵਾ ਸਾਹਿਬ ਦੀ ਕਾਲ ਆਈ ਜਨਾਬ ਉਸ ਦੋਸਤ ਨੂੰ ਨਾ।
0: ਸਹੀ।
1: ਜਦੋਂ ਇਹ ਬੋਲੇ ਨਾ, ਇਹ ਤਾਂ ਦੇਖ ਲਓ ਕਿੱਥੇ ਸਨ, 83, 84, 85 ਦੀ ਗੱਲ ਆ, ਅਤੇ ਕਿੱਥੇ 2008 ਦੀ ਗੱਲ ਆ। ਇਸਮਾਇਲ ਭੱਟੀ
0: ਸਾਹਿਬ
1: ਇਸਮਾਇਲ ਯਾਰ, ਆਵਾਜ਼ ਕਿਸ ਬੰਦੇ ਦੀ ਆਵਾਜ਼ ਆ, ਮੈਨੂੰ ਬੰਦੇ ਨਾਲ ਇੰਟਰੈਕਸ਼ਨ ਕਰਾਇਆ, ਬੰਦਾ ਕੌਣ? ਜਨਾਬ ਪਤਾ ਲੱਗਾ ਤਾਂ ਪਤਾ ਲੱਗਾ ਜੀ ਵੀ ਜਨਾਬ ਰੰਧਾਵਾ ਸਾਹਿਬ ਸਾਇੰਸ ਕਾਲਜ ਵਾਲੇ ਨੇ। ਉਸ ਤੋਂ ਬਾਅਦ ਫਿਰ ਅਲਹਮਦੁਲਿਲਾ ਸਾਡੀ ਫਿਰ ਦੋਸਤੀ ਚੱਲ ਪਈ, ਉੱਥੋਂ ਦੁਬਾਰਾ ਫਿਰ, ਹਾਂਜੀ, ਫਿਰ ਉਸ ਤੋਂ ਉਸ ਦਿਨ ਤੋਂ ਅੱਜ ਤੱਕ ਫਿਰ ਅਲਹਮਦੁਲਿਲਾ ਇਕੱਠੇ ਚੱਲੇ ਆ ਰਹੇ।
0: ਜ਼ਬਰਦਸਤ।
1: ਅਤੇ ਇਸੇ ਤਰ੍ਹਾਂ ਹੀ ਫਿਰ ਉਹ ਦਰਮਿਆਨ 'ਚ ਪਤਾ ਚੱਲ ਰਿਹਾ ਕਿ ਆਪਣੇ ਜ਼ੁਬੈਰ ਤਤਲਾ ਸਾਹਿਬ ਵੀ ਇੱਥੇ ਹੀ ਨੇ।
0: ਜੀ ਜੀ ਜੀ।
1: ਫਿਰ ਉਹ ਵੀ ਨਾਲ ਆ ਮਿਲੇ ਫਿਰ।
0: ਦੇਖੋ ਨਾ ਕਿਤਨੇ ਹਾਓ ਅਮੇਜ਼ਿੰਗ ਦਿਸ ਇਜ਼, ਕਿ ਮੈਂ ਜਿਸ ਤਰ੍ਹਾਂ ਪਹਿਲੇ ਵੀ ਜ਼ਿਕਰ ਕੀਤਾ ਕਿ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੂੰ ਦਾ ਵੀ ਕੌਲ ਹੈ ਕਿ ਦੁਨੀਆਂ ਦਾ ਗਰੀਬ ਇਨਸਾਨ ਹੋਇਆ ਕਿ ਜਿਹਦੇ ਕੋਲ ਜਿਹਦਾ ਕੋਈ ਮੁਖਲਿਸ
1: ਦੋਸਤ ਨਹੀਂ ਹੈ।
0: ਪਲੀਜ਼ ਕਰੈਕਟ ਮੀ ਇਫ ਆਈ ਐਮ ਰੋਂਗ। ਅਤੇ ਉਹ ਤੁਸੀਂ ਦੇਖੋ ਨਾ ਕਿ ਮਾਸ਼ਾਅੱਲਾ ਯੂ ਗਾਇਜ਼ ਸ਼ੇਅਰਡ ਸੋ ਮਚ ਇਨ ਚਾਈਲਡਹੁੱਡ ਐਂਡ ਨਾਓ ਯੂ ਆਰ ਸ਼ੇਅਰਿੰਗ ਦ ਕੈਨੇਡੀਅਨ ਲਾਈਫ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਐਂਡ ਯੂ ਗਾਇਜ਼ ਹੈਵ ਬਿਊਟੀਫੁਲ ਮੈਮਰੀਜ਼ ਟੂ ਸ਼ੇਅਰ। ਅਤੇ ਕੋਈ ਕੋਈ ਕੋਈ ਯੂਨੀਵਰਸਿਟੀ ਦਾ ਕੋਈ ਕਿੱਸਾ ਜਾਂ ਕੋਈ ਤੁਸੀਂ ਸ਼ੇਅਰ ਕਰਨਾ ਚਾਹੋ ਬੈਠਕ ਦੇ ਨਾਲ?
1: ਇਹ ਨਹੀਂ ਮੇਰਾ ਇਹਨਾਂ ਨਾਲ ਉਸ ਤੋਂ ਬਾਅਦ
0: ਦਾ, ਸੋਰੀ,
1: 83, 84, 85 ਦੀ ਗੱਲ ਆ ਜਿਹੜੀ, ਉਸ ਤੋਂ ਬਾਅਦ ਮੁੜ ਕੇ ਫਿਰ ਕੋਈ ਰਾਬਤਾ ਨਹੀਂ ਹੋ ਸਕਿਆ। ਉਸ ਵੇਲੇ ਮੈਨੂੰ ਯਾਦ ਪੈਂਦਾ ਕਿ ਜਨਰਲ ਨੇ ਰੰਧਾਵਾ ਸਾਹਿਬ ਨੇ ਜੁਆਇੰਟ ਸੈਕਟਰੀ ਦਾ ਇਲੈਕਸ਼ਨ ਲੜਿਆ ਸੀ ਔਰ ਜਿੱਤ ਗਏ ਸੀਗੇ ਯੂਨੀਅਨ ਦਾ, ਔਰ ਉਹੀ ਯੂਨੀਅਨ ਦਾ ਇਲੈਕਸ਼ਨ ਹੋਇਆ। ਉਸ ਤੋਂ ਬਾਅਦ ਮੁੜ ਕੇ ਹੋਰ ਇਲੈਕਸ਼ਨ ਨਹੀਂ ਹੋਏ, ਉਸ ਤੋਂ ਬਾਅਦ ਫਿਰ ਜਿਹੜਾ ਨਾ ਪਾਬੰਦੀ ਲੱਗ ਗਈ ਸੀਗੀ ਜਿਹੜਾ ਨਾ, ਮੈਨੂੰ ਚੰਗੀ ਤਰ੍ਹਾਂ ਯਾਦ। ਔਰ ਉਸ ਵੇਲੇ ਮਜ਼ੇ ਦੀ ਗੱਲ
0: ਬੜੀ ਧਮਾਕੇਦਾਰ ਸੀ, ਉਹਨਾਂ ਨੂੰ ਪਾਬੰਦੀ ਲਾਣੀ
1: ਪਈ। ਮਜ਼ੇ ਦੀ ਗੱਲ ਆ ਕਿ ਅਸੀਂ ਉਸ ਵੇਲੇ, ਮੈਂ ਪਰਸਨਲੀ ਇਹਨਾਂ ਦੇ ਮੁਖਾਲਫ ਗਰੁੱਪ ਦੇ ਵਿੱਚ ਸੀਗਾ ਉਸ ਵੇਲੇ।
0: ਅੱਛਾ ਅੱਛਾ, ਸਹੀ
1: ਹੈ, ਸੌਰੀ ਟੂ ਸੇ ਦੈਟ। ਉਸ ਵੇਲੇ ਮੁਖਾਲਫ ਗਰੁੱਪ 'ਚ, ਲੇਕਿਨ ਤੁਹਾਨੂੰ ਪਤਾ, ਲੇਕਿਨ ਦੋਸਤੀ ਆਪਣੀ ਜਗ੍ਹਾ ਦੇ ਉੱਤੇ, ਜਦੋਂ ਤੁਸੀਂ ਵੋਟ ਦੇਣਾ ਜਿੱਤੇ ਹੋ ਆਪਣੀ ਜਗ੍ਹਾ ਦੇ ਉੱਤੇ।
0: ਜੀ ਜੀ,
1: ਲੇਕਿਨ ਇਹ ਜਿੱਤ ਗਏ ਸੀਗੇ ਔਰ ਉਸ ਤੋਂ ਬਾਅਦ ਫਿਰ ਅਲਹਮਦੁਲਿਲਾ ਫਿਰ ਜਿਹੜਾ ਨਾ ਇੱਥੇ ਆ ਕੇ ਰਾਬਤਾ ਹੋਇਆ, ਜਦੋਂ ਹੋਇਆ ਫਿਰ ਉਸ ਤੋਂ ਬਾਅਦ ਅਲਹਮਦੁਲਿਲਾ ਹੁਣ ਤੱਕ
0: ਵੰਡਰਫੁਲ
1: ਸਿਲਸਿਲਾ ਚੱਲ ਰਿਹਾ, ਠੀਕ ਚੱਲ ਰਿਹਾ।
0: ਬਿਲਕੁਲ ਠੀਕ ਹੈ, ਅਸੀਂ ਸਾਸਕਟੂਨ ਪੈਟਲਸ 'ਤੇ ਗੱਲ ਕਰ ਰਹੇ ਹਾਂ ਔਰ ਦੁਬਾਰਾ ਅਸੀਂ ਇਸ ਮੌਜੂ 'ਤੇ ਗੱਲ ਕਰਾਂਗੇ, ਇਸ ਦੀ ਨੋਈਅਤ 'ਤੇ ਗੱਲ ਕਰਾਂਗੇ, ਇਵੈਂਟਸ ਕਿਸ ਕਿਸਮ ਦੇ ਹੋਣਗੇ, ਅਤੇ ਇੱਕ ਹੋਰ ਖੂਬਸੂਰਤ ਜਿਹਾ ਮਿਊਜ਼ੀਕਲ ਟਰੈਕ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ, ਐਂਡ ਅਸੀਂ ਵਾਪਸ ਆਉਂਦੇ ਹਾਂ ਔਰ ਗੱਪਸ਼ੱਪ ਦਾ ਸਿਲਸਿਲਾ ਜਿਹੜਾ ਜੀ ਇੱਥੋਂ ਜਾਰੀ ਰਹੇਗਾ। ਸਟੇ ਟਿਊਨਡ ਐਂਡ ਕੀਪ ਲਿਸਨਿੰਗ ਯੋਰ ਓਨ ਰੇਡੀਓ ਸ਼ੋ ਬੈਟਿਕ ਰਾਈਟ ਹੇਅਰ ਔਨ CFCR 90.5।

0: अच्छा जी, बैठक शो चल रहा है और बहुत रौनक लगी है। चौधरी मकसूद साहब, डॉक्टर गयास साहब साढ़े नाल मौजूद ने अज की बैठक दे विच, और उम्मीद है कि तुसी सब भी बैठक रेडियो शो नू जिहड़ा जी इंजॉय कर रहे हो। और डॉक्टर साहब, वापस आने सास्कटून बैटल्स ते कि मकसूद साहब ने दस्या कि इहदे च मैंबर्स केड़े केड़े ने, या एनीबडी कैन एक्चुअली ज्वाइन इट एज अ मैंबर, लेकिन इहदे अफराद कोर कमेटी केड़ी, सारा कुछ ਤੁਸੀਂ ਇਵੈਂਟਸ ਦੇ ਹਵਾਲੇ ਨਾਲ ਦੱਸੋ ਕਿ ਫਸਟ ਆਫ ਆਲ ਵਾਈ ਇਟ ਇਜ਼ ਕਾਲਡ ਸਾਸਕਟੂਨ ਪੈਟਲਸ।
1: ਸਰ ਇਹ ਅਸੀਂ ਫਿਰ ਅਗਰ ਥੋੜ੍ਹਾ ਜਿਹਾ ਬੈਕ ਹਿਸਟਰੀ
0: ਜੀ
1: ਜਾਈਏ ਤਾਂ
0: ਜੀ
1: ਸਾਡੇ ਜਿਹੜਾ ਯੂਨੀਵਰਸਿਟੀ ਓਰੀਜਨ ਹੈ ਉਹਦੇ ਵਿੱਚ ਇਹੀ ਇੱਕ ਚੀਜ਼ ਸੀ ਕਿ ਉੱਥੇ ਵੀ ਅਸੀਂ ਇੱਕ ਤਨਜ਼ੀਮ ਬਣਾਈ ਸੀ ਸਾਸਕਟੂਨ ਪੈਟਲਸ
0: ਓਕੇ
1: ਐਜ਼ ਐਜ਼ ਏ ਯੂਨੀਵਰਸਿਟੀ ਸਟੂਡੈਂਟਸ,
0: ਜੀ ਜੀ
1: ਔਰ ਉਸ ਪਲੇਟਫਾਰਮ 'ਤੇ ਅਸੀਂ ਉਹ ਕਾਫੀ ਸਾਰੇ ਐਕਟੀਵਿਟੀਜ਼, ਉੱਥੇ ਅਸੀਂ ਕ੍ਰਿਕਟ ਮੈਚਿਸ ਹੁੰਦੇ ਸਨ, ਉੱਥੇ ਜਨਾਬ ਕੋਈ ਜਿਵੇਂ ਕੋਈ ਡਰਾਮਾ ਦੇਖਣ ਇਕੱਠੇ ਜਾਣਾ ਹੈ ਜਾਂ ਕੋਈ ਟੂਰਨਾਮੈਂਟ ਹੈ ਜਾਂ ਕੋਈ ਹੋਰ ਐਕਸਟਰਾ ਕਰਿਕੁਲਰ ਐਕਟੀਵਿਟੀ ਉਹ ਸੀ,
0: ਜੀ
1: ਉਹ
0: ਜੀ
1: ਉਸ ਔਰ ਉਸ ਦੇ ਇਲਾਵਾ ਉਹਦਾ ਮੇਨ ਇੱਕ ਹੋਰ ਕੰਮ ਸੀ ਜਿਹੜਾ ਕਿ ਚੈਰਿਟੀਜ਼ ਨਾਲ ਰਿਲੇਟਡ ਸੀ, ਕਿ ਕੋਈ
0: ਵੰਡਰਫੁਲ
1: ਕੋਈ ਫਲਾਈ ਕੰਮ ਸੀ, ਕੋਈ ਜਿਹੜੇ ਕੋਈ ਨੀਡੀ ਸਟੂਡੈਂਟਸ ਹਨ ਉਹਨਾਂ ਲਈ ਕੋਸ਼ਿਸ਼ ਕਰੀਦਾ ਸੀ ਕਿ ਬਿਸ਼ੱਕ ਜਿੰਨਾ ਕੁ ਵੀ ਹੋ ਸਕਦਾ ਥੋੜ੍ਹਾ ਬਹੁਤਾ ਇਕੱਠਾ ਕਰਕੇ, ਅਤੇ ਅਸੀਂ ਫਿਰ ਉਹ ਲੋਕੇਟ ਕਰਦੇ ਸਾਂ ਕਿ ਉਹ ਜਿਹੜੇ ਸਟੂਡੈਂਟਸ ਜਿਹੜੇ ਨੇ ਨਾ ਉਹਨਾਂ ਨੂੰ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ, ਚਲੋ ਕਿਸੇ ਵੀ ਲਹਿਜੇ 'ਚ। ਬਲਕਿ ਇੱਕ ਮੈਨੂੰ ਬੜਾ ਅੱਛੀ ਤਰ੍ਹਾਂ ਯਾਦ ਹੈ, ਸਾਡੇ ਇੱਕ ਉਹ ਦੋਸਤ ਸਨ, ਉਹ ਆਸਟ੍ਰੇਲੀਆ ਹੁੰਦੇ ਨੇ, ਅਤੇ ਉਹਨਾਂ ਇਸ ਦੀ ਅੰਡਰ ਅਸੀਂ ਇੱਕ ਬਣਾਈ ਸੀ ਹੰਗਰ ਫਾਈਟਰ ਐਸੋਸੀਏਸ਼ਨ, ਅਤੇ ਉਹ ਉਸ ਜ਼ਮਾਨੇ 'ਚ ਅਰਾਊਂਡ 84-85 ਵਿੱਚ ਇਥੋਪੀਆ 'ਚ ਬੜਾ ਕ੍ਰਾਈਸਿਸ ਆਇਆ ਸੀ, ਇੱਕ ਭੁੱਖ ਬਹੁਤ ਸੀ, ਕੈਦ ਪੈ ਗਿਆ ਸੀ, ਅਤੇ ਫਿਰ ਅਸੀਂ ਕੋਸ਼ਿਸ਼ ਕਰਕੇ ਅਸੀਂ ਉੱਥੇ ਫੈਸਲਾਬਾਦ ਦੇ ਬਾਜ਼ਾਰਾਂ 'ਚ ਗਲੀਆਂ 'ਚ ਉੱਥੇ ਅਸੀਂ ਪੈਸੇ ਸਾਰੇ ਸਟੂਡੈਂਟਸ ਨੇ ਇਕੱਠੇ ਕੀਤੇ, ਔਰ ਅਸੀਂ ਮੈਨੂੰ ਹਾਲੇ ਤੱਕ ਯਾਦ ਹੈ ਕਿ ਉਹ ਅਰਾਊਂਡ ਮਿਲੀਅਨ ਦੇ ਕਰੀਬ ਅਸੀਂ ਉਸ ਵਕਤ ਪਹੁੰਚ ਗਏ ਸਾਂ।
0: ਵੰਡਰਫੁਲ,
1: ਹਾਂਜੀ, ਕੋਈ ਉਹ 10-11 ਲੱਖ ਰੁਪਏ ਦੇ
0: ਹਿਊਜ ਅਮਾਊਂਟ।
1: ਹਾਂਜੀ, ਇਹ ਉਸ ਜ਼ਮਾਨੇ ਦੀ ਗੱਲ ਹੈ, 84-85 ਦੀ। ਸਾਡੇ ਅਸੀਂ ਫਿਰ ਗਏ ਸਾਂ ਉਸ ਵਕਤ ਜਨਰਲ ਜਿਆਦ ਸਾਹਿਬ ਸਨ, ਅਤੇ ਅਸੀਂ ਉਹ ਸਾਡੇ ਉਹ ਜਿਹੜੇ ਤਨਜ਼ੀਮ ਦੀ ਉਸ ਵਕਤ ਸਨ ਉਹ ਦੇ ਕੇ ਉਹਨਾਂ ਨੂੰ ਆਏ ਸਨ ਡੋਨੇਸ਼ਨ ਦੇ ਤੌਰ 'ਤੇ, ਅਤੇ ਇੱਥੇ ਅਸੀਂ ਉਸ ਕੰਸੈਪਟ ਨੂੰ ਲੈਂਦੇ ਹੋਇਆ ਅਸੀਂ ਇੱਕ ਇੱਕ ਲਿਬਰਲ ਜਿਹਾ ਇੱਕ ਅਸੀਂ ਕੀਤਾ ਕਿ ਬਿਸ਼ੱਕ ਹਾਂ ਅਸੀਂ ਕੰਜ਼ਰਵੇਟਿਵ ਵੀ ਹਾਂ, ਲੇਕਿਨ ਅਸੀਂ ਚੂੰਕਿ ਜਿਹੜੇ ਮਾਹੌਲ 'ਚ ਰਹਿ ਰਹੇ ਹਾਂ ਅਸੀਂ ਬਹੁਤ ਜ਼ਿਆਦਾ ਕੰਜ਼ਰਵੇਟਿਵ ਵੀ ਨਹੀਂ ਰਹਿ ਸਕਦੇ।
0: ਆਫ ਕੋਰਸ,
1: ਹਾਂਜੀ,
0: ਵੀ ਹੈਵ ਟੂ ਬੈਲੈਂਸ ਆਊਟ,
1: ਹਾਂਜੀ, ਵੀ ਹੈਵ ਟੂ ਕੀਪ ਦਾ ਬੈਲੈਂਸ, ਕਿਉਂਕਿ ਸਾਡੇ ਬੱਚੇ ਹੁਣ ਮਾਸ਼ਾਅੱਲਾ ਇੱਥੇ ਤਾਲੀਮ ਪਾ ਰਹੇ ਨੇ
0: ਜੀ,
1: ਅਤੇ ਸਾਨੂੰ ਉਹਨਾਂ ਦੇ ਹੁਣ ਨਾਲ ਬੈਕਅਪ ਕਰਨਾ ਹੈ ਅਸੀਂ ਜਿਸ ਤਰ੍ਹਾਂ ਵੀ,
0: ਅਤੇ
1: ਸਾਡਾ ਪ੍ਰੋਗਰਾਮ ਇਹੋ ਹੀ ਹੈ ਕਿ ਇਸ ਪਲੇਟਫਾਰਮ ਤੋਂ ਅਸੀਂ ਸਪੈਸ਼ਲੀ ਜਿਹੜੇ ਖਵਾਤੀਨ ਨੇ ਨਾ ਅਸੀਂ ਉਹਨਾਂ ਨੂੰ ਵੀ ਅੱਗੇ ਲਿਆਉਣਾ ਚਾਹੁੰਦੇ ਹਾਂ, ਕਿ ਚੂੰਕਿ ਉਹ ਵੀ ਕੁਝ ਦੇ ਵਿੱਚ ਹੈ ਨੇ ਪਰਸੈਂਟੇਜ ਜਿਹੜੇ ਕਿ ਵਰਕਿੰਗ ਨੇ, ਅਤੇ ਉਹ ਲੇਕਿਨ ਫਿਰ ਵੀ ਉਹਨਾਂ ਦਾ ਵਰਕ ਹੈ, ਦੈਟ ਇਜ਼ ਨਾਟ ਏ ਸੋਸ਼ਲ ਐਕਟੀਵਿਟੀ,
0: ਅਤੇ
1: ਅਸੀਂ ਚਾਹੁੰਦੇ ਹਾਂ ਕਿ ਉਹਦੇ 'ਚ ਅਸੀਂ ਕੋਈ ਅੱਗੇ ਇਵੈਂਟਸ 'ਚ ਲਾਈਕ ਕੋਈ ਫੈਮਿਲੀ ਡਿਨਰਸ ਕਰੀਏ, ਜਾਂ ਅਸੀਂ ਚਾਹ ਰਹੇ ਹਾਂ ਕਿ ਉਸ ਨੂੰ, ਔਰ ਅਸੀਂ ਆਲਰੇਡੀ ਅਨਾਊਂਸਡ ਕਿ ਅਸੀਂ ਕੋਈ ਤਕਰੀਬਨ ਇਸ ਸਾਲ 'ਚ 2021 'ਚ ਅਸੀਂ ਕੋਈ 4-1 ਫੈਮਿਲੀ ਡਿਨਰ ਕਰਾਂਗੇ, ਜਿਹਦੇ 'ਚ ਜਿਹੜੇ ਉਹ ਫੈਮਿਲੀਜ਼ ਨੇ ਉਹ ਵੀ ਆਉਣਗੀਆਂ, ਜਾਂ ਪਲੱਸ ਇੱਕ ਸਾਡਾ ਹੋਰ ਆਈਡੀਆ ਜਿਹੜਾ ਕਿ ਅਸੀਂ ਇਨਸ਼ਾਅੱਲਾ ਤਾਲਾ ਵਿਦਿਨ ਵੀਕਸ ਉਹ ਵੀ ਸ਼ੁਰੂ ਹੋ ਜਾਏਗਾ, ਕਿ ਸਿਰਫ ਲੇਡੀਜ਼ ਜਿਹੜੀਆਂ ਨੇ ਉਹਨਾਂ ਲਈ ਅਸੀਂ ਅਰੇਂਜ ਕਰਾਂਗੇ ਕਿ ਉਹਨਾਂ ਦੀ ਜੋ ਕੁਝ ਇਵੈਂਟ ਕਿ ਉਹ ਜਾ ਕੇ ਉਹ ਉਹਨਾਂ ਦਾ ਕਿਤੇ ਰੈਸਟੋਰੈਂਟ 'ਚ ਜਾਂ ਕਿਸੇ ਅੱਛੇ ਹੋਟਲ 'ਚ ਉੱਥੇ ਬਹਿਣ, ਜਾ ਕੇ ਗੱਪ ਸ਼ੱਪ ਲਾਉਣ, ਖਾਣਾ ਖਾਣ, ਦੈਟਸ ਇਟ। ਅਤੇ ਉਹ ਸਿਰਫ ਉਹ ਹੋਏਗਾ ਕਿ ਜਿਹੜੇ ਦੋਸਤ ਹਮ ਖਿਆਲ ਨੇ, ਜਿਹਨਾਂ ਦੀ ਕੈਮਿਸਟਰੀ, ਜਿਹਨਾਂ ਦੀ ਮਿਲਦੀ ਹੈ ਆਪਸ ਵਿੱਚ।
0: ਇਸ ਇਟ ਐਸੋਸੀਏਟਿਡ ਵਿਦ ਐਨੀ ਲੋਕਲ ਪੋਲੀਟੀਕਲ ਪਾਰਟੀ?
1: ਨੋ, ਅਸੀਂ ਕਿਸੇ ਵੀ ਫਿਲਹਾਲ ਇਹਦੇ 'ਚ ਕੋਈ ਪੋਲੀਟਿਕਸ ਨਹੀਂ, ਜਸਟ ਇੱਕ ਫਰੈਂਡਲੀ ਅਤੇ ਇੱਕ ਸੋਸ਼ਲ ਕਿਸਮ ਦੀ ਐਕਟੀਵਿਟੀ ਅਸੀਂ ਸ਼ੋ ਅਪ ਕਰਨਾ ਚਾਹ ਰਹੇ ਹਾਂ, ਜਿਹਦੇ 'ਚ ਇਹ ਵੀ ਕਿ ਜਿਸ ਤਰ੍ਹਾਂ ਦਾ ਇੱਥੇ ਦਾ ਮਾਹੌਲ ਹੈ, ਬੜਾ ਟੈਂਸ ਔਰ ਬੜਾ ਹਾਰਡ ਵਰਕਿੰਗ ਔਰ ਬੜਾ ਕੰਟੀਨਿਊਸ ਵਰਕ ਦਾ ਮਾਹੌਲ ਹੈ, ਉਹਦੇ 'ਚ ਚਲੋ ਜ਼ਿਹਨ ਨੂੰ ਥੋੜ੍ਹਾ ਜਿਹਾ ਕੋਈ ਉਹ ਇੱਕ ਰਿਲੈਕਸ, ਥੋੜ੍ਹੀ ਜਿਹੀ ਬ੍ਰੇਕ ਮਿਲੇ, ਕਿ ਉਹ ਸੋਸ਼ਲ ਸੈਟਅਪ 'ਚ ਉਹ ਥੋੜ੍ਹਾ ਜਿਹਾ ਉਹਦਾ ਜ਼ਿਹਨ ਰਿਫਰੈਸ਼ ਹੋ ਜਾਵੇ ਆਪਣੇ ਆਪ ਨੂੰ, ਕੁਝ ਚਲੋ ਹਵਾ ਤਾਂ ਹੀ ਨਹੀਂ ਬਹਿਣਗੀਆਂ, ਤੋ ਇੱਕ ਦੂਸਰੇ ਨਾਲ ਕੁਝ ਡਿਸਕਸ ਕਰਕੇ ਆਪਣੇ ਮਤਲਬ ਸਭ ਹਮ ਮਿਲਤ ਉਹ ਵੀ ਖਵਾਤੀਨ ਨੇ, ਅਤੇ ਸਭ ਬੈਠ ਕੇ ਚਲੋ ਗੱਪ ਸ਼ੱਪ ਲਾਉਣਗੀਆਂ ਥੋੜ੍ਹਾ ਜਿਹਾ ਉਹ ਵੀ, ਇਸ ਲਿਹਾਜ਼ ਨਾਲ ਤੁਸੀਂ ਇਹ ਵੀ ਕਹਿ ਸਕਦੇ ਗੌਰਮੈਂਟ ਵੀ ਖੁਸ਼ ਰਹੇਗੀ ਸਾਡੀ, ਅਤੇ ਉਸ ਚੀਜ਼ ਨੂੰ ਅਸੀਂ ਅੱਗੇ
0: ਗੌਰਮੈਂਟ ਖੁਸ਼ ਰਹੇਗੀ ਅਤੇ ਸਾਰੇ ਮਾਮਲਾ ਠੀਕ,
1: ਦੇਖੋ ਜੀ ਸਾਰੇ ਮਾਮਲਾ ਠੀਕ ਰਹਿਣਗੇ ਫਿਰ ਉਹ,
0: ਅਤੇ ਹੋਮ ਮਿਨਿਸਟਰੀ,
1: ਹੋਮ ਮਿਨਿਸਟਰੀ ਜਿਹੜੀ ਹੈ
0: ਬਿਲਕੁਲ,
1: ਅਤੇ ਇਹਦੇ 'ਚ ਹੁਣ ਸਮਰ ਆ ਰਿਹਾ ਹੈ ਅਤੇ ਉਹਦੇ ਸਾਡੇ ਕੁਝ ਇਹ ਵੀ ਪ੍ਰੋਗਰਾਮ ਨੇ ਇਨਸ਼ਾਅੱਲਾ ਤਾਲਾ ਕਿ ਅਸੀਂ।
0: ਬਟ ਓਬਵੀਅਸਲੀ ਆਲ ਦੀ ਇਵੈਂਟਸ ਵਿਲ ਬੀ ਡਿਪੈਂਡਿੰਗ ਔਨ ਹਾਊਸ ਕੋਵਿਡ ਇਜ਼ ਟ੍ਰੀਟਿੰਗ ਅਸ, ਹਾਊ ਇਜ਼ ਕੋਵਿਡ ਇਜ਼ ਲੀਡਿੰਗ ਅਸ।
1: ਬਿਲਕੁਲ ਉਹ ਕੋਵਿਡ
0: ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖ ਕੇ
1: ਉਹਦੀ ਜਿੰਨੀ ਵੀ ਪ੍ਰੋਟੋਕੋਲਸ ਨੇ ਉਸ ਨੂੰ ਅਸੀਂ ਕੀਪਿੰਗ ਇਨ ਮਾਈਂਡ
0: ਔਰ ਫਾਲੋ ਕਰ ਰਹੇ ਹਾਂ।
1: ਗਵਰਨਮੈਂਟ ਦੀ ਜਿਵੇਂ ਇਨਸਟਰਕਸ਼ਨਸ ਨੇ ਅਸੀਂ ਉਹਨਾਂ ਨੂੰ ਓਬੇ ਕਰਦੇ ਹਾਂ, ਉਸ ਦੇ ਮੁਤਾਬਕ ਅਸੀਂ ਆਪਣੇ ਪ੍ਰੋਗਰਾਮ ਤਰਤੀਬ ਦਿਆਂਗੇ। ਅਗਰ ਉਹ ਹੋਟਲ 'ਚ ਕੋ ਅਲਾਓ ਹੁੰਦਾ ਤਾਂ ਡੈਫੀਨੇਟਲੀ ਵੀ ਵਿਲ ਗੋ ਫਾਰ ਦੈਟ ਕਿ ਜੀ ਅਸੀਂ ਹੋਟਲ 'ਚ ਵੀ ਕੋਈ ਡਿਨਰ ਟਾਈਪ ਪ੍ਰੋਗਰਾਮ ਕਰੀਏ, ਜਿਸ ਤਰ੍ਹਾਂ ਅਸੀਂ ਇਹ ਸ਼ੁਰੂ 'ਚ ਇੱਕ ਇਸ ਜਿਹੜੀ ਰਿਸਟ੍ਰਿਕਸ਼ਨ ਹੋਈ ਆ, ਉਸ ਨੇ ਤੋਂ ਪਹਿਲੇ ਅਸੀਂ ਇੱਕ ਮਿਊਜ਼ੀਕਲ ਡਿਨਰ ਪ੍ਰੋਗਰਾਮ ਕੀਤਾ ਸੀ ਜਿਹਦੇ 'ਚ ਅਸੀਂ ਕੋਈ ਅਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ, ਚੂੰਕਿ ਅਲਾਊਡ ਹੀ 30 ਸੀ, ਅਦਰਵਾਈਜ਼ ਸਾਡੇ ਕੋਲ ਬਹੁਤ ਜ਼ਿਆਦਾ ਡਿਮਾਂਡ ਸਨ ਕਿ ਜੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ। ਅਤੇ ਕਿ ਜੀ ਉਹਦੇ 'ਚ ਅਸੀਂ ਸਿਰਫ ਬੱਚੇ ਨਹੀਂ ਸੀ ਆਏ, ਸਿਰਫ ਕਪਲਸ ਆਏ ਸਨ, ਔਰ ਅਲਹਮਦੁਲਿਲਾ ਉਹਦੇ 'ਚ ਕੋਈ 15-16 ਕਪਲਸ ਆਏ ਸਨ। ਅਤੇ ਅਸੀਂ ਬੜਾ ਅੱਛਾ ਉੱਥੇ ਲਾਈਟਲੀ ਮਾਹੌਲ 'ਚ ਲੇਡੀਜ਼ ਇੱਕ ਸਾਈਡ 'ਤੇ ਬੈਠ ਗਏ, ਜੈਂਟਸ ਇੱਕ ਸਾਈਡ 'ਤੇ ਬੈਠ ਕੇ ਅਸੀਂ ਉੱਥੇ ਡਿਨਰ ਕੀਤਾ, ਬੜਾ ਅੱਛਾ ਸਾਸੂਨੇ ਨੇ। ਔਰ ਉਸ ਤੋਂ ਬਾਅਦ ਫਿਰ ਸਾਡੇ ਬੜੇ ਮੋਹਤਰਮ ਦੋਸਤ ਨੇ ਜ਼ੁਲਫਕਾਰ ਭਾਈ ਨੇ, ਤੇ ਉਹਨਾਂ ਨੂੰ ਸਿੰਗਿੰਗ ਦਾ ਬੜਾ ਸ਼ੌਕ ਹੈ, ਉਹਦੇ 'ਚ ਬੜਾ ਅੱਛਾ ਹੈ।
0: ਵੈਰੀ ਗੁੱਡ, ਵੈਰੀ ਗੁੱਡ। ਡਾਕਟਰ ਸਾਹਿਬ ਇੱਕ ਟਾਈਮ ਹੋਇਆ ਇੱਕ ਸ਼ਾਰਟ ਕਮਰਸ਼ੀਅਲ ਬ੍ਰੇਕ ਦਾ, ਔਰ ਦੁਬਾਰਾ ਆਪਣੇ ਔਰ ਦੁਬਾਰਾ ਗੱਪ ਸ਼ੱਪ ਦਾ ਸਿਲਸਿਲਾ ਜਾਰੀ ਹੋਏਗਾ। ਇਹ ਤੁਹਾਡਾ ਜਿਹੜਾ ਦੋ ਸੁਭਾਅ ਦਾ ਸਰਕਲ ਹੈ, ਇਹ ਪਾਸਟ ਵਿੱਚ ਵੀ ਕਾਫੀ 2016-17 ਵਿੱਚ ਵੀ ਸਾਸਕਟੂਨ ਕਾਫੀ ਐਕਟਿਵ ਹੋਇਆ। ਸੋ ਵੀ ਵਿਲ ਬੀ ਬੈਕ ਐਂਡ ਵੀ ਵਿਲ ਟਾਕ ਅਬਾਊਟ ਦੀ ਇਵੈਂਟਸ ਯੂ ਗਾਇਜ਼ ਹੈਵ ਆਲਰੇਡੀ ਕੰਡਕਟਡ।
2: Are you a part of a community organization in Saskatoon that's making a difference? CFCR Community Connect is here to help. Each month, we feature a community organization doing incredible work. If you would like your organization to be featured, send us an email at volunteers@cfcr.ca. We can't wait to hear from you.
3: We are selling our house.
4: Hi, Bill.
5: Oh, hey, Sherry.
3: Come view our beautiful property at...
4: So what are you up to?
3: I'm Jeff.
5: Oh, sorry. I'm just trying to make our house stand out in all the noise out there.
4: No, Bill. If you want your property to stand out in traffic, call Team Bodnaris. They provide full-service real estate backed by auction support and strategic marketing that maximizes your property's exposure across all channels.
3: That sounds great.
6: Bodnaris Auctioneering and Real Estate, brokered by eXp Realty. Call 306-227-9505.
7: Are you a Canadian Armed Forces veteran who served in the regular or reserve forces or the Canadian Rangers? Have you served in the RCMP? Are you in Saskatoon struggling to find or keep housing? Saskatoon Housing Initiative's partnership, SHIP, is here to help. Funded by the Government of Canada, the new Veteran Homelessness Program offers rent and housing assistance, plus connections to services like mental health and addiction support. Call SHIP today at 306-222-1411. Or visit chipyxe.ca/veteran.
8: Summer can be full on. Pool days, fishing trips, barbecues, and every adventure in between. That's exactly why coming home just hits different. The fun's still on with Sastel Infinite 300 and Whole Home Wi-Fi. Sign up today and get corner-to-corner coverage for as low as $70 a month. Visit sastel.com/summer to get started. Conditions apply.
9: CFCR, no hits, no misses. Come wrap up our F-Emphasis funding drive with Local Aces, Blind Commentary, and Chesterfield at Amigos Cantina on September 25th. We're celebrating 35 years of community and radio with a free or pay what you can rap show. Any and all donations go toward reaching our fundraising goal of $90,500. See what we did there? Help support another 35 years of no-hit, no-miss community radio with Blind Commentary and Chesterfield on Friday, September 25th at Amigos Cantina, 806 Dufferin Avenue. Find details and more at cfcr.ca. F-Emphasis at CFCR. No hits, no misses.

0: Welcome back, Zito Sisondro Batek, right here on CFCR 90.5. And here we are doing the last segment of the show. Or after this, of course, the show will be wrapped up. Or unfortunately, messages or calls, khubsurat messages, because once again, this show is pre-recorded. Or Maqsood Saab or Dr. Ghiyas Saab, the Batek, the Mehman, ne saade naal. ਡਾਕਟਰ ਸਾਹਿਬ ਬ੍ਰੇਕ ਦੇ ਜਾਣ ਤੋਂ ਪਹਿਲੇ ਅਸੀਂ ਗੱਲ ਕਰ ਰਹੇ ਸੀ ਸਾਸਕਟੂਨ ਪੈਟਲਸ ਦੇ ਹਵਾਲੇ ਨਾਲ ਔਰ ਕਿਹੜੇ ਅਫਰਾਦ ਦੇ ਵਿੱਚ ਮੁਨਸਲਿਕ ਨੇ ਔਰ ਕਿਹੜੇ ਤੁਸੀਂ ਦੱਸ ਰਹੇ ਸੀ ਕਿ ਕਿਸ ਕਿਸਮ ਦੇ ਇਵੈਂਟਸ ਦਾ ਤੁਸੀਂ ਇਨਕਾਦ ਕਰੋਗੇ ਅਤੇ ਮੈਂ ਸਾਸਕਟੂਨ ਵਿੱਚ ਰਹਿ ਰਿਹਾ ਕੁਛ ਪਿਛਲੇ 7-8 ਸਾਲ ਤੋਂ ਅਤੇ ਮੈਂ ਦੇਖਿਆ ਕਿ ਜਿੰਨਾ ਅਫਰਾਦ ਦਾ ਜ਼ਿਕਰ ਕੀਤਾ ਚੌਧਰੀ ਮਕਸੂਦ ਸਾਹਿਬ ਨੇ ਇਹੀ ਚਿਹਰੇ ਕੁਛ ਪਿੱਛੇ ਇਵੈਂਟਸ ਹੋਏ ਸਾਸਕਟੂਨ ਦੇ ਵਿੱਚ ਉਹਦਾ ਐਜ਼ ਏ ਕਲੀਦੀ ਕਿਰਦਾਰ ਉਹਨਾਂ ਨੇ ਅਦਾ ਕੀਤਾ ਐਜ਼ ਏ ਬੈਕਬੋਨ or events conduct hoy and the entire Pakistani community as well as the Indian community have enjoyed those events. They so Saskatoon Petal platform is a new, lekin tusi mashallah in order to organize and conduct such events you guys are very well experienced.
1: Ji ਹਾਂਜੀ ਜੀ ਇਹ ਤੋਂ ਪਹਿਲੇ ਵੀ ਅਸੀਂ ਜਿਹੜੇ ਨੇ ਸਾਡੇ ਰੋਨਾਵਾ ਸਾਹਿਬ ਦੀ ਅਸੀਂ ਸਰਗਰਦਗੀ ਅਸੀਂ ਕਰਦੇ ਰਹੇ ਹਾਂ ਜਿਸ ਤਰ੍ਹਾਂ ਕਿ ਇੱਕ ਆਪਣਾ ਸਪਰਿੰਗ ਆ ਸਾਡਾ ਸੀ ਇੱਕ ਉਹ ਜਸ਼ਨੇ ਬਹਾਰਾਂ ਪ੍ਰੋਗਰਾਮ ਸੀ ਬੜਾ ਅੱਛਾ ਉਹ ਅਸੀਂ ਸਟੇਜ ਕੀਤਾ ਸੀ ਫਿਰ ਅਸੀਂ ਕਾਈਟ ਮੇਲਾ ਸੀ ਫਿਰ ਉਹ ਅਸੀਂ ਕੀਤਾ ਫਿਰ ਜਨਾਬ ਜੀਤੋ ਪਾਕਿਸਤਾਨ ਸੀ
0: ਜਿਹਦੇ ਵਿੱਚ
1: ਕਲੀਮ ਭਾਈ ਨੇ ਬੜਾ ਅੱਛਾ ਪਰਫਾਰਮ ਕੀਤਾ ਔਰ ਉਹਨਾਂ ਨੇ ਪੂਰੇ ਸ਼ੋਅ ਵਿੱਚ ਉਹਨਾਂ ਨੇ ਅਤੇ ਉਹ ਸਿਰਫ ਇਹ ਸੀ ਕਿ ਇੱਕ ਕੋਲੈਕਟਿਵ ਐਫਰਟ ਸੀ ਸਾਰੇ ਅਤੇ ਹੁਣ ਅਸੀਂ ਇਸ ਚੀਜ਼ ਨੂੰ ਫਰਦਰ ਇਸ ਨੂੰ ਅੱਗੇ ਬਣਾਉਂਦਿਆਂ ਹਾਂ ਸਾਡਾ ਇਹੀ ਪ੍ਰੋਗਰਾਮ ਹੈ ਕਿ ਇਸ ਤਰ੍ਹਾਂ ਦੇ ਅਸੀਂ ਮੁਖਤਲਿਫ ਇਵੈਂਟਸ ਜਿਹੜੇ ਨੇ ਇਹਨਾਂ ਨੂੰ ਫਿਊਚਰ ਵੀ ਇਨਸ਼ਾਅੱਲਾ ਤਾਲਾ ਉਹਨਾਂ ਨੂੰ ਅਸੀਂ ਲੈ ਕੇ ਆਈਏ ਔਰ ਲੋਕਾਂ ਨੂੰ ਉਹਦੇ 'ਚ ਤਾਂ ਕਿ ਸਾਡੇ ਜਿਹੜੀ ਨੈਕਸਟ ਜਨਰੇਸ਼ਨ ਹੈ ਸਾਡੇ ਬੱਚੇ ਨੇ ਜਿਹੜੇ ਉਹਨਾਂ ਨੂੰ ਵੀ ਸਾਡੇ ਆਪਣੇ ਪਾਕਿਸਤਾਨ ਸਾਡੇ ਆਪਣੇ ਮੁਲਕ ਨਾਲ ਆਪਣੀ ਮਿੱਟੀ ਨਾਲ ਆਗਾਹੀ ਹੁੰਦੀ ਰਹੇ ਕਿ ਪਾਕਿਸਤਾਨ ਦੀ ਹਿਸਟਰੀ ਕੀ ਹੈ ਜਾਂ ਉਹਦੇ ਨਾਲ ਮੁਖਤਲਿਫ ਚੀਜ਼ਾਂ ਕੀ ਨੇ ਉਹ ਜੀਤੋ ਪਾਕਿਸਤਾਨ ਦਾ ਪ੍ਰੋਗਰਾਮ ਇਸੇ ਨਾਲ ਰਿਲੇਟਡ ਸੀ ਕਿ ਉਹਦੇ 'ਚ ਫਿਰ ਕੁਝ ਇਨਾਮਾਤ ਦਾ ਸਿਲਸਿਲਾ ਐਸਾ ਰੱਖਿਆ ਗਿਆ ਸੀ ਕਿ ਉਹ ਲੋਕ ਬੱਚਿਆਂ ਨੂੰ ਥੋੜ੍ਹਾ ਜਿਹਾ ਉਹ ਤਰਗੀਬ ਦਿੰਦੇ ਸਨ ਕਿ ਜੀ ਤੁਸੀਂ ਇਹ ਸਿੱਖੋ ਤਾਂ ਕਿ ਉਹ ਤੁਹਾਨੂੰ ਉਹ ਗਿਫਟ ਮਿਲਦੇ ਨੇ ਉਹ ਬੱਚੇ ਇਸ ਲਾਲਚ 'ਚ ਥੋੜ੍ਹਾ ਬਹੁਤਾ ਪੜ੍ਹ ਕੇ ਆਉਂਦੇ ਸਨ ਥੋੜ੍ਹੀ ਬਹੁਤਾ ਅੰਡਰਸਟੈਂਡਿੰਗ ਕਰਕੇ ਆਉਂਦੇ ਸਨ ਔਰ ਉਹ ਬੜਾ ਕਾਮਯਾਬ ਪ੍ਰੋਗਰਾਮ ਰਿਹਾ
0: ਜ਼ਬਰਦਸਤ ਜ਼ਬਰਦਸਤ ਲੇਕਿਨ ਹੁਣ ਜਿਹੜਾ ਉਹ ਤੁਸੀਂ ਕਿਹਾ ਕਿ ਉਹ ਦੈਟ ਵਾਜ਼ ਸਮ ਸੋਰਟ ਆਫ ਲਾਈਕ ਐਸੋਸੀਏਸ਼ਨ ਵਿਦ ਅਦਰ ਕਮਿਊਨਿਟੀ ਫੈਲੋਜ਼ ਰਾਈਟ ਲੇਕਿਨ ਹੁਣ ਜਿਹੜਾ ਇਹ ਇੰਡੀਪੈਂਡੈਂਟਲੀ ਸਾਸਕਟੂਨ ਪੈਟਲਸ ਜਿਹੜਾ ਖੁਦ ਇਹ ਇਵੈਂਟਸ ਕਰਵਾਏਗੀ
1: ਐਂਡ
0: ਐਕਸਕਲੂਸਿਵਲੀ ਫੋਕਸਿੰਗ ਔਨ ਵਿਮੈਨ ਤਾਂ ਕਿ ਖਵਾਤੀਨ
1: ਦੇ ਵਾਸਤੇ ਸੀ ਉਹ ਦੇਖੋ ਜੀ ਉਹ ਇਕੁਅਲ ਰਾਈਟ ਨੇ ਦਿੱਤੇ ਅਤੇ ਅਸੀਂ ਉਸਨੂੰ ਜ਼ਿਹਨ 'ਚ ਰੱਖਦਿਆਂ ਹਾਂ ਉਹ ਪੰਜਾਬੀ 'ਚ ਕਹਿੰਦੇ ਨੇ ਕਿ ਤੁਸੀਂ ਘਰ 'ਚ ਵੀ ਤਾਂ ਜਾਣਾ ਹੈ ਨਾ ਅਤੇ ਇਸ ਕਰਕੇ ਕੰਸਿਡਰਿੰਗ ਦਿਸ ਹਾਂਜੀ ਉਸਨੂੰ ਅਸੀਂ ਆਪਣੇ ਉਹਨਾਂ ਨੂੰ ਵੀ ਚਾਹੁੰਦੇ ਹਾਂ ਕਿ ਲੇਡੀਜ਼ ਨੂੰ ਪੂਰਾ ਮੌਕਾ ਮਿਲੇ ਕਿ ਉਹ ਵੀ ਆਪਣੇ ਜਿਹੜੇ ਨੇ ਨਾ ਆਪਣਾ ਉਹ ਬੈਠ ਕੇ ਉਹ ਆਪਸ 'ਚ ਡਿਸਕਸ ਕਰਨ ਬੜੇ ਕਾਫੀ ਸਾਰੇ ਮਿਸਾਇਲ ਨੇ ਜਿਹੜੇ ਫੈਮਿਲੀਜ਼ ਨਾਲ ਰਿਲੇਟਿਡ ਨੇ ਬੱਚਿਆਂ ਨਾਲ ਰਿਲੇਟਿਡ ਨੇ ਪਰ ਇੱਥੇ ਦੇ ਮਾਹੌਲ ਔਰ ਉਸ ਫੈਮਿਲੀਜ਼ ਨੂੰ ਅਗਰ ਇੰਟਰਲਿੰਕ ਕੀਤਾ ਜਾਏ ਤਾਂ ਉਹਦੇ ਨਾਲ ਰਿਲੇਟਿਡ ਨੇ ਉਹਦੇ 'ਚ ਇਹ ਵੀ ਕਿ ਕੁਝ ਜਿਹੜੇ ਕਾਫੀ ਸਾਰੇ ਲੋਕ ਨੇ ਜਿਹੜੇ ਨਵੇਂ ਆਉਣ ਵਾਲੇ ਨੇ ਸਪੈਸ਼ਲੀ ਫੈਮਿਲੀਆਂ ਨੇ ਅਤੇ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਵੀ ਗਾਈਡ ਕਰ ਸਕੀਏ ਕਿ ਇੱਥੇ ਦੇ ਹਾਲਾਤ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਮੋਨੀਟਰ ਕਿਸ ਤਰ੍ਹਾਂ ਕਰਨਾ ਜਾਂ ਆਪਣੇ ਬੱਚਿਆਂ ਨੂੰ ਤੁਸੀਂ ਇੱਥੇ ਉਹਨੂੰ ਉਹਦੀ ਮੂਵਮੈਂਟ ਕਿਸ ਤਰ੍ਹਾਂ ਕਰਨੀ ਹੈ ਔਰ ਇੱਥੇ ਤੁਸੀਂ ਇੱਕ ਕਿਸਮ ਦਾ ਇਹ ਵੀ ਇੱਕ ਜਿਸ ਤਰ੍ਹਾਂ ਕਿ ਗੌਰਮੈਂਟ ਕਰਦੀ ਹੈ ਪ੍ਰੋਗਰਾਮ ਕਿ ਜੀ ਇਹ ਓਪਨ ਡੋਰ ਸੁਸਾਇਟੀ ਦੇ ਜ਼ਰੀਏ ਕਿ ਜੀ ਉਹ ਹੈਲਪ ਕਰਦੇ ਨੇ ਸੈਟਲਿੰਗ ਅਤੇ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਇਸ ਸਾਈਡ 'ਤੇ ਵੀ ਸਾਡੀ ਤਵੱਜੋ ਹੋਵੇ ਕਿ ਜਿਹੜੇ
0: ਬੱਚੇ ਜਿਹੜੇ ਆਪਣੇ ਬੈਕਗਰਾਊਂਡ ਆਪਣੇ ਰੂਟਸ ਨਾਲ ਜੁੜੇ
1: ਸਮਝਣ
0: ਜ਼ਬਰਦਸਤ

0: जबरदस्त। ਮਸੂਦ ਸਾਹਿਬ, ਮੇਰਾ ਇੱਕ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਜਦੋਂ ਇਹ ਸਾਸਕਟੂਨ ਪੈਟਰਲਸ ਤੁਸੀਂ ਸਟਾਰਟ ਕੀਤੀ ਸਾਰੇ ਦੋਸਤਾਂ ਨੇ, ਅਤੇ ਚੈਲੇਂਜਸ ਤਾਂ ਕਾਫੀ ਆਏ ਹੋਣਗੇ।
1: ਓਬਵੀਅਸਲੀ ਹਰ ਚੀਜ਼ ਨੂੰ ਜਦੋਂ ਤੁਸੀਂ ਸਟਾਰਟ ਕਰਦੇ ਹੋ ਤਾਂ ਕੋਈ ਨਾ ਕੋਈ ਉਹਦਾ ਹਰਡਲਸ ਹੁੰਦੇ ਆਲਵੇਜ਼ ਜਿਹੜਾ ਨਾ, ਲੇਕਿਨ ਉਹ ਫਿਰ ਵਕਤ ਦੇ ਨਾਲ ਨਾਲ ਅਲਹਮਦੁਲਿਲਾ ਹਰ ਚੀਜ਼ ਠੀਕ ਹੁੰਦੀ ਜਾਂਦੀ ਹੈ। ਇਨਸ਼ਾਅੱਲਾ ਤਾਲਾ ਹਲੇ ਜ਼ਰਾ ਥੋੜ੍ਹਾ ਜਿਹਾ ਇਨੀਸ਼ੀਅਲ ਸਟੇਜ ਹੈ, ਲੇਕਿਨ ਅਲਹਮਦੁਲਿਲਾ ਬਹੁਤ ਅੱਛਾ ਸਟਾਰਟ ਆ। ਇਨਸ਼ਾਅੱਲਾ ਇਟ ਵਿਲ ਬੀ ਵੈਰੀ ਸਕਸੈਸਫੁਲ।
0: ਓਬਵੀਅਸਲੀ ਫਸਟ ਆਫ ਆਲ ਤੇ ਵੀ ਹੋਪ ਫਾਰ ਦੀ ਬੈਸਟ ਲਾਈਕ ਇਨ ਐਸਪੈਕਟ ਆਫ ਕੋਵਿਡ, ਕਿ ਕੋਵਿਡ ਦੇ ਵਿੱਚ ਜਿਹੜਾ ਉਹ ਅਵਲ ਤੱਕ ਖਤਮ ਹੀ ਹੋ ਜਾਏ।
1: ਓਬਵੀਅਸਲੀ ਕੋਵਿਡ ਦੇ ਨਾਲ ਜਿਹੜਾ ਨਾ ਬਹੁਤ ਜ਼ਿਆਦਾ ਹਰਡਲਸ ਹੈਗੀਆਂ, ਸਪੈਸ਼ਲੀ ਜਦੋਂ ਕੋਈ ਤੁਹਾਡੀ ਗੈਦਰਿੰਗ ਤੁਸੀਂ ਕਰਨਾ ਚਾਹ ਰਹੇ ਹੋ, ਤੁਸੀਂ ਇੱਕ ਸਰਟਨ ਨੰਬਰ ਤੋਂ ਅੱਗੇ ਤੁਸੀਂ ਜਾ ਨਹੀਂ ਸਕਦੇ ਜਿਹੜਾ ਨਾ, ਉਹ ਇੱਕ ਬਹੁਤ ਬੜਾ ਇਸ਼ੂ ਹੈਗਾ ਜਿਹੜਾ ਨਾ। ਲੇਕਿਨ ਇਨਸ਼ਾਅੱਲਾ ਤਾਲਾ ਵਕਤ ਦੇ ਨਾਲ ਨਾਲ ਹਰ ਚੀਜ਼ ਬਿਹਤਰ ਹੁੰਦੀ ਜਾਏਗੀ ਇਨਸ਼ਾਅੱਲਾ।
0: ਇਨਸ਼ਾਅੱਲਾ ਤੋ ਆਈ ਥਿੰਕ ਇਟ ਇਜ਼ ਟਾਈਮ ਟੂ ਰੈਪ ਅਪ ਦ ਪ੍ਰੋਗਰਾਮ। ਬਹੁਤ ਮਜ਼ਾ ਆ ਰਿਹਾ, ਬਹੁਤ ਇੰਜੋਏ ਕਰ ਰਿਹਾ, ਲੇਕਿਨ ਆਫਕੋਰਸ ਇਹ ਗੱਪਸ਼ਪ ਐਸੀ ਹੈ ਕਿ ਜਿਹੜੀ ਇਹ ਚੱਲਦੀ ਰਹੇ ਤਾਂ ਬੜਾ ਅੱਛਾ ਲੱਗਦਾ, ਬਟ ਵਕਤ ਦੀ ਇਜਾਜ਼ਤ ਨਹੀਂ। ਲੇਕਿਨ ਇਨਸ਼ਾਅੱਲਾ ਅਸੀਂ ਦੁਬਾਰਾ ਜਿਹੜਾ ਹੈ ਕਿਸੇ ਦਿਨ ਇਸ ਮੌਜੂ 'ਤੇ, ਔਰ ਸਾਸਕਟੂਨ ਪੈਟਰਲਸ ਦੇ ਜਿਹੜੇ ਦੂਸਰੀਆਂ ਜਿਹੜੀਆਂ ਕਲੀਆਂ ਨੇ ਤੁਹਾਡੀਆਂ, ਦੂਸਰੀਆਂ ਜਿਹੜੇ ਦੋਸਤ ਅਹਿਬਾਬ ਨੇ ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰਾਂਗੇ। ਮੈਂ ਰੈਪ ਅਪ ਕਰਨ ਤੋਂ ਪਹਿਲੇ ਇੱਕ ਗੱਲ ਥੋੜ੍ਹੀ ਜਿਹੀ ਸ਼ੇਅਰ ਕਰਦਾ ਕਿ ਅਜ਼ਹਰ ਰੰਧਾਵਾ ਸਾਹਿਬ ਨਾਲ ਜਦੋਂ ਮੇਰੀ ਮੁਲਾਕਾਤ ਹੋਈ ਲਾਸਟ ਵੀਕ, ਔਰ ਅਸੀਂ ਇਹਨਾਂ ਨੇ ਮੈਨੂੰ ਦੱਸਿਆ, ਤੋ ਬੈਠਕ ਦੇ ਤਵਸਫ ਮੈਂ ਆਪਣੇ ਆਡੀਅੰਸ ਨੂੰ ਦੱਸਣਾ ਚਾਹੁੰਦਾ ਕਿ ਇਟਸ ਅ ਬਿਊਟੀਫੁਲ ਆਈਡੀਆ ਬਿਹਾਈਂਡ ਦ ਟਾਈਟਲ ਆਫ ਸਾਸਕਟੂਨ ਪੈਟਲਸ ਐਂਡ ਸਪੈਸੀਫਿਕਲੀ ਦ ਲੋਗੋ, ਕਿ ਪੈਟਲਸ ਐਂਡ ਸਾਸਕਟੂਨ ਪੈਟਲਸ ਤੋਂ ਮੁਰਾਦ ਇਹ ਹੈ ਕਿ ਵੀ ਇਹ ਚਾਰ ਪੰਜ ਜਿਹੜੇ ਤੁਸੀਂ ਦੋਸਤ ਹੋ ਬਚਪਨ ਤੋਂ, ਤੁਸੀਂ ਪੜ੍ਹਦੇ ਆਏ ਹੋ ਇਕੱਠਿਆਂ, ਔਰ ਇੱਥੇ ਤੁਸੀਂ ਇਕੱਠੇ ਰਹਿ ਰਹੇ ਹੋ ਮਾਸ਼ਾਅੱਲਾ। ਸੋ ਦਿਸ ਟਾਈਟਲ ਐਕਚੁਲੀ ਰਿਪ੍ਰਜੈਂਟ ਆਲ ਫਾਈਵ ਆਫ ਯੂ, ਔਰ ਲੋਗੋ ਜਿਹੜਾ ਹੈ ਉਹ ਤੁਸੀਂ ਜੇ ਸਾਸਕਟੂਨ ਪੈਟਲਸ ਦੇ ਤੁਸੀਂ ਦੇਖੋ ਸਾਡੇ ਬੈਠਕ ਦੀ ਆਡੀਅੰਸ ਜਾਂ ਪਾਕਿਸਤਾਨੀ ਇੰਡੀਅਨ ਕਮਿਊਨਿਟੀ ਦੇਖੇ, ਤਾਂ ਉਹਦੇ ਵਿੱਚ ਫਾਈਵ ਪੈਟਲਸ ਫਲਾਵਰ ਹੈ ਇੱਕ, ਵਿੱਚ ਈਚ ਪੈਟਲ ਇਜ਼ ਰਿਪ੍ਰਜੈਂਟਿੰਗ ਈਚ ਆਫ ਯੂ, ਔਰ ਇਸ ਦਾ ਸਲੋਗਨ ਵੀ ਬੜਾ ਖੂਬਸੂਰਤ ਹੈ ਜੀ, ਫਰੈਂਡਸ਼ਿਪ ਇਜ਼ ਲਾਈਕ ਅਨਫੋਲਡਿੰਗ ਪੈਟਲਸ ਰਿਵੀਲਿੰਗ ਇਟਸ ਟਰੂ ਬਿਊਟੀ। ਬੜਾ ਜ਼ਬਰਦਸਤ ਹੈ, ਔਰ ਆਈ ਵਿਸ਼ ਯੂ ਬੈਸਟ ਆਫ ਲੱਕ ਗਾਇਜ਼, ਔਰ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਯਕੀਨਨ ਇਹ ਬਹੁਤ ਹੀ ਅੱਛੀ ਕਾਵਿਸ਼ ਹੈ, ਬਹੁਤ ਅੱਛਾ ਕੌਜ਼ ਹੈ ਕਿ ਆਪਣੀ ਫੈਮਿਲੀਜ਼ ਨੂੰ, ਆਪਣੇ ਬੱਚੇ ਜਿਹੜੇ ਬਿਲਖਸੂਸ ਇੱਥੇ ਦੇ ਜਾਮ ਪਾਲ ਨੇ, ਇੱਥੇ ਦੀ ਐਜੂਕੇਸ਼ਨ ਲੈ ਰਹੇ ਨੇ, ਉਹ ਆਪਣੇ ਰੂਟਸ ਬੈਕਗਰਾਊਂਡ ਨਾਲ ਜੁੜੇ ਰਹਿਣ। ਪ੍ਰੋਗਰਾਮ ਨੂੰ ਰੈਪ ਅਪ ਕਰਨ ਤੋਂ ਪਹਿਲੇ ਡਾਕਟਰ ਸਾਹਿਬ, ਸਾਡੇ ਸੁਣਨ ਵਾਲਿਆਂ ਨੂੰ ਤੁਹਾਡੀ ਤਰਫੋਂ ਕੋਈ ਲਾਸਟ ਮੈਸੇਜ?
2: ਮੇਰਾ ਇੱਕ ਬੜਾ ਬੇਸਿਕ ਮੈਸੇਜ ਜੀ
0: ਜੀ ਜੀ,
2: ਕਿ ਜਿਹੜੇ ਬੱਚੇ ਸਪੈਸ਼ਲੀ ਜਿਹੜੇ ਅਡਲਟ ਹੋ ਗਏ ਨੇ ਜਾਂ ਜਿਹੜੇ ਟੀਨੇਜ ਦੇ ਉੱਪਰ ਚਲੇ ਗਏ ਨੇ, ਮੈਂ ਤਮਾਮ ਪੇਰੈਂਟਸ ਨੂੰ ਇਹ ਜ਼ਰੂਰ ਰਿਕੁਐਸਟ ਕਰਾਂਗਾ ਕਿ ਉਹ ਅਗਰ ਉਹ ਸੁਬਹਾ ਉੱਠ ਕੇ ਨਮਾਜ਼ ਪੜ੍ਹਦੇ ਨੇ ਨਾ, ਤਾਂ ਉਹ ਕਮ ਅਜ਼ ਕਮ ਇੱਕ ਦਫ਼ਾ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਆਵਾਜ਼ ਜ਼ਰੂਰ ਲਗਾ ਦਿਆ ਕਰਨ ਕਿ ਬੇਟਾ ਨਮਾਜ਼ ਪੜ੍ਹੋ।
0: ਬਹੁਤ ਖੂਬਸੂਰਤ, ਬਹੁਤ ਬਹੁਤ ਅੱਛਾ।
2: ਸਾਡਾ ਫਰਜ਼ ਹੈ ਕਿ ਅਸੀਂ ਆਵਾਜ਼ ਜ਼ਰੂਰ ਬੁਲੰਦ ਕਰੀਏ, ਕਿਉਂਕਿ ਅੱਲਾਹ ਤਾਲਾ ਦੀ ਜ਼ਾਤ ਨੇ ਕਿਹਾ ਹੈ ਕਿ ਕੋਸ਼ਿਸ਼ ਤੁਸੀਂ ਜਾਰੀ ਰੱਖੋ, ਬਾਕੀ ਮੇਰੇ ਤੋਂ ਛੱਡ।
0: ਬਹੁਤ ਅੱਛਾ, ਬਹੁਤ ਜ਼ਬਰਦਸਤ, ਥੈਂਕ ਯੂ ਸੋ ਮਚ ਚੌਧਰੀ ਸਾਹਿਬ।
1: ਹਾਂਜੀ, ਬਸ ਡਾਕਟਰ ਸਾਹਿਬ ਦੀ ਗੱਲ ਨੂੰ ਅੱਗੇ ਵਧਾਉਂਦੇ ਆ ਜਿਹੜਾ ਨਾ ਜੀ, ਅੱਲਾਹ ਤਾਲਾ ਦੀ ਜ਼ਾਤ ਜਿੰਨੇ ਵੀ ਬੱਚੇ ਹੈਗੇ ਉਹਨਾਂ ਸਾਰਿਆਂ ਨੂੰ ਸਿੱਧੇ ਰਸਤੇ 'ਤੇ ਰੱਖੇ, ਔਰ ਬੱਚੇ ਆਪਣੀ ਪੂਰੀ ਪੂਰੀ ਸਟਰਗਲ ਕਰਨ ਕੇ ਜਿਹੜਾ ਨਾ ਉਹ ਆਪਣੇ ਆਪ ਨੂੰ ਸਿੱਧੇ ਰਸਤੇ 'ਤੇ ਰੱਖਣ, ਔਰ ਆਪਣੇ ਇਰਦ ਗਿਰਦ ਦੇ ਮਾਹੌਲ ਨੂੰ ਵੀ ਸਾਫ਼ ਕਰਨ ਦੀ ਕੋਸ਼ਿਸ਼ ਕਰਨ, ਨਾਟ ਓਨਲੀ ਦੈਮਸੈਲਫ, ਆਪਣੇ ਇਰਦ ਗਿਰਦ ਨੂੰ ਵੀ ਸਾਫ਼ ਕਰਨ ਦੀ ਕੋਸ਼ਿਸ਼ ਕਰਨ, ਜਿੰਨਾ ਕਿ ਅੱਲਾਹ ਤਾਲਾ ਜ਼ਾਤ ਵੀ ਖੁਸ਼ ਹੋਏਗੀ ਔਰ ਦੁਨੀਆਂ 'ਚ ਵੀ ਉਹਨਾਂ ਨੂੰ ਕਾਮਯਾਬੀ ਮਿਲੇਗੀ ਇਨਸ਼ਾਅੱਲਾ।
0: ਇਨਸ਼ਾਅੱਲਾ, ਇਨਸ਼ਾਅੱਲਾ ਜੀ। ਮੇਰੀ ਤਰਫੋਂ ਸਭ ਜਿਹੜਾ ਜੀ ਇਹ ਪ੍ਰੋਗਰਾਮ ਹੁਣ ਅਸੀਂ ਰੈਪ ਅਪ ਕਰ ਰਹੇ ਹਾਂ। ਆਪਣਾ ਆਪਣੇ ਚਾਹਣ ਵਾਲਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖੋ, ਦੂਸਰਿਆਂ ਵਾਸਤੇ ਆਸਾਨੀਆਂ ਪੈਦਾ ਕਰੋ, ਰੱਬ ਤਾਲਾ ਦੀ ਜ਼ਾਤ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇ। ਅਗਲੇ ਹਫ਼ਤੇ ਤੱਕ ਵਾਸਤੇ ਇਜਾਜ਼ਤ ਦਿਓ, ਇੱਕ ਨਏ ਟੌਪਿਕ ਨਏ ਗੈਸਟ ਦੇ ਨਾਲ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼।
2: ਅੱਲਾਹ।